ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸੋ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਰਸ਼ਾਰ ਕਰ ਰਹੇ ਸਨ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ। ਬੇਨਤੀ ਕਰਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਰੋਜ਼ਾਨਾ ਹੀ ਆਪ ਜੀਆਂ ਨੂੰ ਪਾਵਨ ਗੁਰ ਇਤਿਹਾਸ ਦੀਆਂ ਵਿਚਾਰਾਂ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ। ਸੋ ਤਿੰਨਾਂ ਪਾਸੋਂ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਪਾਤਸ਼ਾਹ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਦੇ ਸਜੇ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਸੰਗਤ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰਨਾ, ਵਾਹਿਗੁਰੂ ਦਾ ਜਸ ਸੁਣਨਾ, ਇਹ ਉਹ ਕਾਰਜ ਆ ਜਿਹੜਾ ਲੋਕ ਪ੍ਰਲੋਕ ਦੋਵਾਂ ਜਹਾਨਾਂ 'ਚ ਸਾਡੇ ਨਾਲ ਨਿਭਣ ਵਾਲਾ ਹੈ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਬਚਨ ਲਿਖ ਰਹੇ ਨੇ ਕਿ ਜ਼ਕਰੀਏ ਨੇ ਨਾਦਰ ਦੇ ਜਾਣ ਤੋਂ ਬਾਅਦ ਖਾਲਸੇ ਦੇ ਉੱਤੇ ਸਿੱਖਾਂ ਉੱਤੇ ਅੱਤ ਦੀ ਸਖਤੀ ਕੀਤੀ, ਲੋਕਾਂ ਦੇ ਵਿੱਚ ਡੋਂਡੀ ਪਟਵਾ ਦਿੱਤੀ ਵੀ ਦੱਸ ਕੇ ਪਾ ਕੇ ਦੱਸ ਕੇ ਫੜਾਉਣ ਵਾਲੇ ਸਿੰਘਾਂ ਨੂੰ, ਫੜਾਉਣ ਵਾਲੇ ਜਿਹੜੇ ਜਸੂਸ ਨੇ ਉਹਨਾਂ ਨੂੰ ਖੁੱਲ੍ਹੇ ਇਨਾਮ ਦਿੱਤੇ ਜਾਣਗੇ, ਉਹਨਾਂ ਨੂੰ ਲੁੱਟ ਮਾਫ਼ ਕੀਤੀ ਜਾਏਗੀ। 50-50 ਰੁਪਈਏ 80-80 ਰੁਪਈਏ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਨੇ। ਬਹੁਤ ਸਾਰੇ ਸਿੰਘ ਕਤਲ ਕਰ ਦਿੱਤੇ ਗਏ, ਕਈ ਸਿੰਘਾਂ ਨੇ ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਜਿਹੜੇ ਗੁਰੂ ਘਰ ਦੇ ਵਿੱਚੋਂ ਹੀ ਖਾ ਕੇ ਗੁਰੂ ਕੇ ਸਿੱਖ ਬਣੇ ਸਨ, ਪਰ ਬਾਅਦ ਵਿੱਚ ਆਪ ਹੀ ਗੁਰੂ ਬਣ ਬੈਠੇ ਹਰਭਗਤ ਨਿਰੰਜਨੀਏ ਵਰਗੇ, ਇਹਨਾਂ ਨੇ ਵੀ ਤੁਰਕਾਂ ਦੇ ਵੱਲ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸਿੰਘਾਂ ਦੀ ਮੁਖਬਰੀ ਕਰਕੇ ਬਹੁਤ ਸਾਰੇ ਸਿੰਘ ਫੜਾਏ। ਸਾਹਿਬ ਰਾਏ ਚੌਧਰੀ ਨੁਸ਼ਹਿਰੇ ਪੰਨੂਆਂ ਦਾ, ਰਾਮਾ ਰੰਧਾਵਾ ਜੋ ਇੱਧਰ ਮਹਿਤੇ ਦੇ ਇਲਾਕੇ 'ਚ ਰਹਿਣ ਵਾਲਾ ਪਾਪੀ ਸੀ, ਇਸੇ ਤਰ੍ਹਾਂ ਕਰਮਾ ਛੀਨਾ, ਇਹਨਾਂ ਨੇ ਬਹੁਤ ਸਾਰੇ ਸਿੰਘ ਫੜਵਾਏ ਅਤੇ ਉਹਨਾਂ ਦਾ ਕਤਲ ਕਰਵਾ ਕੇ ਉਹਨਾਂ ਦੀ ਜਿੰਨੀ ਸੰਪਦਾ ਵਿਭੂਤੀ ਜ਼ਮੀਨ ਜਾਇਦਾਦ ਸੀ ਇਹਨਾਂ ਨੇ ਸਾਂਭੀ ਹੈ। ਤੋ ਇਸ ਪ੍ਰਕਾਰ ਨਾਲ ਸਿੰਘਾਂ ਉੱਤੇ ਔਖਾ ਸਮਾਂ ਆਉਣ ਬਣਿਆ। ਉੱਧਰ ਮੱਸੇ ਰੰਗੜ ਨੇ ਸ੍ਰੀ ਦਰਬਾਰ ਸਾਹਿਬ ਆ ਕੇ ਕਬਜ਼ਾ ਕਰ ਲਿਆ, ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ। ਉਸ ਵੇਲੇ ਭਾਈ ਰਤਨ ਸਿੰਘ ਜੀ ਲਿਖਦੇ ਵੀ ਮੇਰੇ ਦਾਦਾ ਜੀ ਸਰਦਾਰ ਮਹਿਤਾਬ ਸਿੰਘ ਜੀ ਮੀਰਾਂ ਕੋਟੀਆ ਜੈਪੁਰ ਦੇ ਇਲਾਕੇ 'ਚ ਚਲੇ ਗਏ, ਕਿਉਂਕਿ ਸਿੰਘ ਜਦੋਂ ਪੰਜਾਬ 'ਚ ਸਖਤੀ ਆਉਂਦੀ ਜਾਂ ਜੈਪੁਰ ਚਲੇ ਜਾਂਦੇ ਜਾਂ ਇੱਧਰ ਬੁੱਢੇ ਜੋੜ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਚਲੇ ਜਾਂਦੇ, ਕਿਉਂਕਿ ਬੁੱਢੇ ਜੋੜ ਦੇ ਇਲਾਕੇ ਵਿੱਚ ਵੀ ਸਿੰਘ ਜਾ ਕੇ ਆਰਾਮਗਾਹ ਬਣਾ ਕੇ ਉੱਥੇ ਵਿਸ਼ਰਾਮ ਕਰਦੇ ਸਨ, ਜਦੋਂ ਸਮਾਂ ਬਣਦਾ ਫਿਰ ਪੰਜਾਬ ਵਿੱਚ ਆ ਗੱਜਦੇ ਸਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਦੀ ਬਹਾਦਰੀ ਦਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਕਿਵੇਂ ਉਹਨਾਂ ਨੇ ਮਲੇਛ ਮੱਸੇ ਰੰਗੜ ਦਾ ਸਿਰ ਵੱਢਿਆ ਹੈ ਉਹ ਕਥਾ ਪ੍ਰਾਰੰਭ ਹੋ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰਦਿਆਂ ਸਭੂ ਮਾਈ ਭਾਈ

0: ਇਹੀ ਹੈ ਜੇ ਕੰਨਾਂ ਨਾਲ ਸੁਣੀਏ ਤੇ ਉਹ ਛਾਤੀ ਤਾਈ ਕਾਲਜੇ ਨੂੰ ਚੀਰਦੀ ਜਾਂਦੀ ਹੈ।
1: ਨਾ ਕਹੀਏ ਮਨ ਮੋਹ ਨਾ ਸਮਾਵੇ,
0: ਪਰ ਜੇ ਨਾ ਕਹੀਏ ਤੇ ਉਹ ਦੁੱਖ ਮਨ ਚ ਸਮਾਉਂਦਾ ਨਹੀਂ ਹੈ, ਕਿਉਂਕਿ ਜਦੋਂ ਮੂੰਹੋਂ ਬੋਲੀਏ ਤੇ ਤਾਂ ਹੀ ਦੁੱਖ ਬਾਹਰ ਆਉਂਦਾ। ਕਹਿੰਦੇ ਜੇ ਅਸੀਂ ਤੈਨੂੰ ਬੋਲ ਕੇ ਨਾ ਦੱਸੀਏ ਤੇ ਉਹ ਦੁੱਖ ਮਨ ਵਿੱਚ ਨਹੀਂ ਸਮਾਉਂਦਾ।

0: ਜਿਵੇਂ ਸੱਪ ਚਚੁੰਦਰ ਫੜ ਲਏ ਨਾ, ਚਛੁੰਦਰ ਪਕੜ ਲਵੇ ਤੇ ਛਛੁੰਦਰ ਮੂੰਹ ਵਿੱਚ ਫੜ ਲਵੇ ਤੇ ਨਾ ਉਹ ਖਾ ਸਕਦਾ ਨਾ ਉਹਨੂੰ ਛੱਡ ਸਕਦਾ।
1: ਉਗਲਤ ਬਣੇ ਨਾ ਬਣੇ ਜਿਮ ਖਾਤ,
0: ਜੇ ਖਾਂਦਾ ਤਾਂ ਕੋੜੀ ਹੁੰਦਾ ਜੇ ਛੱਡਦਾ ਤਾਂ ਅੰਨਾ ਹੁੰਦਾ। ਕਹਿੰਦੇ ਉਹ ਹਾਲਤ ਸਾਡੀ ਆ ਸਰਦਾਰ ਮਹਤਾਬ ਸਿੰਘ ਜੀ, ਜੇ ਪੰਜਾਬ ਦੇ ਸਿੰਘਾਂ ਦੀ ਤੈਨੂੰ ਗੱਲ ਦੱਸੀਏ ਤਾਂ ਵੀ ਦਿਲ ਦੁਖੀ ਹੁੰਦਾ, ਜੇ ਨਾ ਦੱਸੀਏ ਤਾਂ ਵੀ ਸਾਡਾ ਕਾਲਜਾ ਪਾੜਦਾ ਹੈ, ਮੂੰਹ ਤੋਂ ਬੋਲ ਕੇ ਨਾ ਦੱਸੀਏ ਉਚਾਰੀਏ ਸਾਡੀ

0: ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਤਸੀਹੇ ਦੇ ਕੇ ਕਿਹੜੇ ਕਿਹੜੇ ਤਰੀਕੇ ਅਪਣਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ, ਬੱਚਿਆਂ ਤੱਕ ਨੂੰ ਵੀ ਕੋਹ ਕੋਹ ਕੇ ਮਾਰ ਦਿੱਤਾ ਮਲੇਛਾਂ ਨੇ।
1: ਅੰਮ੍ਰਿਤਸਰ ਗੁਰਦੁਆਰ,
0: ਫਿਰ ਤੈਨੂੰ ਇੱਕ ਹੋਰ ਗੱਲ ਦੱਸੀਏ, ਜਿਹੜਾ ਸਭ

0: ਦਰਬਾਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਉਹਨਾਂ ਨੇ ਸਾਡੇ ਮਹਾਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਭਾਰੀ ਬੇਅਦਬੀ ਕੀਤੀ ਹੈ।
1: ਹਰ ਮੰਦਰ ਮੈਂ ਕੰਚਨੀ ਰੱਖੇ
0: ਮੱਸਾ ਰੰਗੜ ਮੰਡਿਆਲੀ ਵਾਲਾ ਉਹਨੇ ਸ੍ਰੀ ਦਰਬਾਰ ਸਾਹਿਬ ਆਪਣਾ ਆਸਣ ਲਾ ਲਿਆ ਹੈ, ਹੁੱਕਾ ਪੀਂਦਾ ਸ਼ਰਾਬ ਪੀਂਦਾ ਔਰ ਆਪਣੇ ਸਾਹਮਣੇ ਵੇਸ਼ਵਾ ਦਾ ਨਾਚ ਨਚਾ ਕੇ ਸ੍ਰੀ ਦਰਬਾਰ ਸਾਹਿਬ ਵੇਖਦਾ। ਇੰਨੀ ਬੇਹੁਰਮਤੀ ਗੁਰੂ ਸਾਹਿਬ ਦੇ ਦਰਬਾਰ ਦੀ ਉਹ ਮਲੇਛ ਨੇ ਕੀਤੀ ਹੈ।
1: ਤੁਰਕਨ ਕੋ ਸਰਦਾਰ
0: ਉਹ ਤੁਰਕਾਂ ਦਾ ਆਪਣੇ ਆਪ ਨੂੰ ਵੱਡਾ ਜਰਨੈਲ ਵੱਡਾ ਸਰਦਾਰ ਕਹਾਉਂਦਾ ਜਿਹਨੇ ਗੁਰੂ ਸਾਹਿਬ ਦੇ ਦਰਬਾਰ ਦਾ ਏਡਾ ਵੱਡਾ ਨਿਰਾਦਰ ਕੀਤਾ।
1: ਮੰਡਿਆਲੀ ਕੋ ਰੰਗੜੋ
0: ਉਹ ਮੰਡਿਆਲੀ ਪਿੰਡ ਦਾ ਰੰਗੜ ਹੈ ਮਲੇਛ, ਉਥੋਂ ਦਾ ਰਹਿਣ ਵਾਲਾ ਮਲੇਛ ਰੰਗੜ ਹੈ ਮੰਡਿਆਲੀ ਦਾ।
1: ਮੱਸਾ ਤਾਂ ਕੋ ਨਾਮ
0: ਉਹਦਾ ਨਾਮ ਹੈ ਮੱਸਾ। ਖਾਲਸਾ ਜੀ ਜਿਹੜੇ ਰੰਗੜ ਤੇ ਗੁੱਜਰ ਨੇ ਇਹ ਗੁਰੂ ਕਲਗੀਧਰ ਜੀ ਦੇ ਸਮੇਂ ਤੋਂ ਹੀ ਖਾਲਸੇ ਨਾਲ ਵੈਰ ਰੱਖਦੇ ਰਹੇ ਹੈ। ਅਨੰਦਪੁਰ ਸਾਹਿਬ ਦੇ ਨੇੜੇ ਬਜਰੂੜ ਆਲਸੂਨ ਨੂੰ ਇਹ ਜਿਹੜੇ ਪਿੰਡ ਸੀ ਨਾ ਗੁੱਜਰਾਂ ਤੇ ਰੰਗੜਾਂ ਦੇ ਸੀ, ਕਲਗੀਧਰ ਪਾਤਸ਼ਾਹ ਜੀ ਨੇ ਫੌਜ ਭੇਜ ਕੇ ਇਹਨਾਂ ਤੇ ਹੱਲਾ ਬੋਲ ਕੇ ਇਹਨਾਂ ਨੂੰ ਸੋਧਾ ਲਾਇਆ ਸੀ। ਤੋ ਇਹ ਰੰਗੜ ਪੁਰਾਣੇ ਸਮੇਂ ਤੋਂ ਹੀ ਗੁਰੂ ਘਰ ਨਾਲ ਵੈਰ ਵਿਰੋਧ ਰੱਖਦੇ ਸੀ। ਕਹਿਣ ਲੱਗੇ ਸਰਦਾਰ ਮਹਤਾਬ ਸਿੰਘ ਜੀ ਉਹ ਮੱਸਾ ਰੰਗੜ ਹੈ ਪਾਪੀ ਮੰਡਿਆਲੀ ਦਾ ਜਿਹਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਵੱਡੀ ਭਾਰੀ ਬੇਅਦਬੀ ਕੀਤੀ ਹੈ।
1: ਕਰੇ ਬੇਅਦਬੀ ਹਰ ਮੰਦਰ
0: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵੱਡੀ ਭਾਰੀ ਬੇਅਦਬੀ ਉਹ ਮਲੇਛ ਕਰਦਾ ਹੈ।
1: ਪਾਪੀ ਵੱਡੋ ਹਰਾਮ
0: ਉਹ ਬੜਾ ਵੱਡਾ ਪਾਪੀ ਹੈ ਤੇ ਹਰਾਮ ਕੰਮ ਕਰ ਰਿਹਾ, ਜਿਹੜੇ ਕੰਮ ਕਰਨ ਲਈ ਉਹਦਾ ਧਰਮ ਵੀ ਉਹਨੂੰ ਇਜਾਜ਼ਤ ਨਹੀਂ ਦਿੰਦਾ। ਇਸਲਾਮ ਵੀ ਨਹੀਂ ਕਹਿੰਦਾ ਵੀ ਕਿਸੇ ਦੇ ਧਰਮ ਸਥਾਨ ਦੀ ਬੇਹੁਰਮਤੀ ਕਰੋ।
1: ਜਾਓ ਭਾਈ ਮਹਤਾਬ ਸਿੰਘ ਸੁਣ ਗੁੱਸਾ ਖਾਇਆ।
0: ਜਦੋਂ ਸਿੰਘਾਂ ਨੇ ਦੱਸਿਆ ਨਾ ਵੀ ਮੱਸੇ ਰੰਗੜ ਨੇ ਦਰਬਾਰ ਸਾਹਿਬ ਹੁੱਕਾ ਡਾਇਆ ਤੇ ਵੇਸ਼ਵਾ ਦਾ ਨਾਚ ਨਚਾ ਰਿਹਾ ਸ਼ਰਾਬਾਂ ਪੀ ਰਿਹਾ, ਤਾਂ ਸੁਣਦਿਆਂ ਸਰਦਾਰ ਮਹਤਾਬ ਸਿੰਘ ਨੂੰ ਅੱਗ ਲੱਗ ਗਈ ਚਿਹਰਾ।

0: ਮਾਨੋ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ ਨਾ, ਇੱਕਦਮ ਕਹਿੰਦੇ ਤਰਾਸ ਨਿਕਲਦੇ ਆ, ਇੱਕਦਮ ਚੀਸ ਨਿਕਲਦੀ ਹੈ। ਕਹਿੰਦੇ ਇੰਨੀ ਜ਼ਿਆਦਾ ਪੀੜਾ ਹੋਈ ਇਹ ਗੱਲ ਸੁਣ ਕੇ ਸਰਦਾਰ ਮਹਤਾਬ ਸਿੰਘ ਜੀ ਨੂੰ।
1: ਕਹਿਓ ਸਿੰਘ ਉਹਾਂ ਸਿੰਘ ਕੋ ਨਾਹੀਂ।
0: ਸਰਦਾਰ ਮਹਤਾਬ ਸਿੰਘ ਜੀ ਕਹਿੰਦੇ ਉੱਥੇ ਕੋਈ ਸਿੰਘ ਬਚਿਆ ਨੀ, ਮਰ ਗਏ ਸਾਰੇ। ਮਹਤਾਬ ਸਿੰਘ ਨੇ ਬੜੇ ਰੋਹ ਵਿੱਚ ਕਹਿੰਦਾ ਉੱਥੇ ਹੈ ਨੀ ਕੋਈ ਸਿੰਘ, ਕੋਈ ਮਰਦ ਦਾ ਬੱਚਾ, ਕੋਈ ਸਾਰੇ ਮਰ ਗਏ ਆ ਉੱਥੇ, ਜਿਹਨੇ ਜਾ ਕੇ ਕਿਸੇ ਨੇ ਦੰਡ ਨੀ ਦਿੱਤਾ ਉਸ ਪਾਪੀ ਮਲੇਛ ਨੂੰ।
1: ਸੇਸ ਨਾ ਤਾਂ ਕੋ ਤੜਿਓ ਤਾਹੀ।
0: ਕੋਈ ਹੈ ਨੀ ਸੀ ਪੰਜਾਬ ਦੀ ਧਰਤੀ ਤੇ ਗੁਰੂ ਦਾ ਜਾਇਆ ਜਿਹੜਾ ਮੱਸੇ ਰੰਗੜ ਦਾ ਸਿਰ ਵੱਢ ਕੇ ਧੜ ਤੋਂ ਵੱਖਰਾ ਕਰ ਦਿੰਦਾ ਮਲੇਛ ਦਾ।
1: ਕਿਆ ਸਿੰਘਣ ਤੇ ਸੱਤ ਗਏ ਦੂਰ।
0: ਕੀ ਸਿੰਘਾਂ ਤੋਂ ਸੱਤ ਦੂਰ ਹੋ ਗਿਆ, ਕੀ ਸਿੰਘਾਂ ਵਿੱਚੋਂ ਸੂਰਮਤਾਈ ਚਲੀ ਗਈ ਹੈ, ਕੀ ਪੰਜਾਬ ਦੀ ਧਰਤੀ ਦੇ ਸੂਰਮੇ ਕਾਇਰ ਹੋ ਗਏ ਨੇ, ਏਦਾਂ ਮਹਤਾਬ ਸਿੰਘ ਜੀ ਰੋਹ ਦੇ ਵਿੱਚ ਆ ਕੇ ਬੋਲਦੇ ਹਨ।
1: ਕਿਆ ਸਿੰਘਣ ਪੁਰਖਾਰਥ ਭਇਓ ਕੂਰ।
0: ਕੀ ਸਿੰਘਾਂ ਦਾ ਪੁਰਸ਼ਾਰਥ ਝੂਠਾ ਪੈ ਗਿਆ, ਜਿਨ੍ਹਾਂ ਦੇ ਚਰਚੇ ਬਹਾਦਰੀ ਦੇ ਕਾਬਲ ਕੰਧਾਰ ਤੱਕ ਸੁਣੇ ਜਾਂਦੇ ਸੀ, ਕੀ ਹੁਣ ਉਹ ਸਿੰਘਾਂ ਨੇ ਆਪਣੀ ਬਹਾਦਰੀ ਛੱਡ ਦਿੱਤੀ ਹੈ, ਕਿ ਉਹਨਾਂ ਵਿੱਚ ਸੂਰਮਤਾਈ ਨਹੀਂ ਰਹੀ।
1: ਤਬ ਉਸ ਸਿੰਘ ਬਚਨ ਪਲਟਾਇਓ।
0: ਜਦੋਂ ਸੁੱਖਾ ਸਿੰਘ ਨੇ ਮਹਤਾਬ ਸਿੰਘ ਨੇ ਇਹ ਬਚਨ ਕਹੇ ਨਾ, ਤੇ ਅੱਗੋਂ ਜਿਹੜੇ ਸਿੰਘ ਸੀ ਉਹ ਅੱਗੋਂ ਬੋਲੇ ਦੀ ਗੱਲ ਪਲਟਾਉਂਦਿਆਂ ਸਰਦਾਰ ਮਹਤਾਬ ਸਿੰਘ ਨੂੰ ਕਹਿਣ ਲੱਗੇ,
1: ਕਿਆ ਤੈ ਨੱਠ ਨਹਿ ਪੁਰਖ ਗਵਾਇਓ।
0: ਕਹਿੰਦੇ ਮਹਤਾਬ ਸਿਆ, ਤੂੰ ਨੀ ਆਇਆ ਉੱਥੋਂ ਨੱਠ ਕੇ, ਤੂੰ ਨੀ ਆਪਣਾ ਪੁਰਸ਼ਾਰਥ ਗਵਾਇਆ, ਤੂੰ ਨੀ ਸੂਰਮਤਾਈ ਛੱਡ ਦਿੱਤੀ, ਇੱਥੇ ਆ ਕੇ ਲੁੱਕ ਕੇ ਬੈਠਾ ਜੈਪੁਰ ਦੇ ਰਾਜੇ ਕੋਲ, ਇਹ ਗੱਲ ਤੇਰੇ ਤੇ ਲਾਗੂ ਨਹੀਂ ਹੁੰਦੀ ਜਿਹੜੀ ਦੂਜਿਆਂ ਬਾਰੇ ਕਹਿ ਰਿਹਾ। ਆਖੋ ਸਤਿਰਾਮ ਸ੍ਰੀ, ਗੱਲ ਤਾਂ ਸੱਚੀ ਸੀ, ਮਹਤਾਬ ਸਿੰਘ ਵੀ ਤਾਂ ਪੰਜਾਬ ਛੱਡ ਕੇ ਬਾਹਰ ਆਇਆ ਬੈਠਾ ਸੀ ਨਾ, ਤੇ ਉਹਨਾਂ ਨੂੰ ਜਿਹੜੇ ਪੰਜਾਬ 'ਚ ਬੈਠੇ ਯੁੱਧ ਕਰ ਰਹੇ ਜੰਗ ਕਰ ਰਹੇ ਉਹਨਾਂ ਬਾਬਤ ਕਹਿ ਰਿਹਾ ਸੀ ਵੀ ਉਹਨਾਂ 'ਚ ਹੈ ਨੀ ਪੁਰਖਤਾਈ, ਉਹ ਹੈ ਨੀ ਪਲਵਾਨ, ਤੇ ਕਹਿਣ ਲੱਗੇ ਵੀ ਤੂੰ ਸਿੰਘ ਨੀਗਾ, ਤੂੰ ਨੀ ਦੌੜ ਕੇ ਆਇਆ ਇੱਥੇ ਜੈਪੁਰ।
1: ਤੁਮ ਮਰਨੇ ਤੇ ਨੱਠ ਨਹੀਂ ਆਏ।
0: ਕੀ ਤੂੰ ਮੌਤ ਦੇ ਖੌਫ ਤੋਂ ਡਰ ਕੇ ਨੱਠ ਕੇ ਨੀ ਆਇਆ ਇੱਥੇ, ਤੂੰ ਨੀ ਛੱਡਿਆ ਪੰਜਾਬ।
1: ਉਨਕੋ ਦੇਤ ਉਲਾਂਭਾ ਕਾਹੇ।
0: ਉਹਨਾਂ ਨੂੰ ਉਲਾਂਭਾ ਦੇਣਾ, ਇਹ ਉਲਾਂਭਾ ਤੈਨੂੰ ਵੀ ਲੱਗਦਾ ਜਿਹੜੀਆਂ ਗੱਲਾਂ ਤੂੰ ਪੰਜਾਬ ਦੇ ਸਿੰਘਾਂ ਨੂੰ ਕਹਿ ਰਿਹਾ।

0: ਭਾਈ
1: ਤੇਰੇ ਵਰਗੇ ਹੀ ਹੋ ਗਏ ਆ ਸਾਰੇ, ਸਾਰੇ ਤੇਰੇ ਵਰਗੇ ਹੀ ਹੋ ਗਏ ਆ। ਜਿਵੇਂ ਤੂੰ ਪੌਰਖਤਾਈ ਛੱਡ ਦਿੱਤੀ ਆ, ਜਿਵੇਂ ਤੂੰ ਬਹਾਦਰੀ ਛੱਡ ਦਿੱਤੀ ਆ, ਜਿਵੇਂ ਤੂੰ ਤੁਰਕਾਂ ਤੋਂ ਜਾਨ ਬਚਾ ਕੇ ਇੱਥੇ ਆ ਕੇ ਲੁੱਕ ਬੈਠਾ, ਉਹ ਵੀ ਤੇਰੇ ਵਰਗੇ ਹੋ ਗਏ ਆ ਸਾਰੇ, ਉਹਨਾਂ ਦਾ ਵੀ ਸੁਭਾਅ ਤੇਰੇ ਵਰਗਾ ਹੋ ਗਿਆ। ਇਸ ਕਰਕੇ ਉਹਨਾਂ ਨੂੰ ਉਲਾਂਭਾ ਨਾ ਦੇ, ਇਹ ਉਲਾਂਭੇ ਜਿਹੜੇ ਤੂੰ ਉਹਨਾਂ ਵਾਸਤੇ ਦੇ ਰਿਹਾ ਇਹ ਤੇਰੇ ਤੇ ਵੀ ਲਾਗੂ ਹੁੰਦੇ ਨੇ।
0: ਮਰਨੋਂ ਡਰ ਕੇ ਸਭ ਨੱਠ ਗਏ,
1: ਮੌਤ ਦਾ ਡਰ ਬੜਾ ਡਾਢਾ ਹੁੰਦਾ ਮਹਤਾਬ ਸਿੰਘ, ਉਸ ਮੌਤ ਦੇ ਭੈ ਕਰਕੇ ਸਭ ਪੰਜਾਬ ਛੱਡ ਕੇ ਨੱਠ ਗਏ ਨੇ। ਕੋਈ ਉਧਰ ਬੀਕਾਨੇਰ ਵੱਲ ਨਿਕਲ ਗਿਆ, ਕੁਝ ਤੇਰੇ ਵਰਗੇ ਇਧਰ ਜੈਪੁਰ ਆ ਪਹੁੰਚੇ ਹਨ।
0: ਊਹਾਂ ਸਿੰਘ ਕੋ ਦ੍ਰਿਸ਼ਟ ਨਾ ਪਏ,
1: ਪੰਜਾਬ ਦੀ ਧਰਤੀ ਤੇ ਮਹਤਾਬ ਸਿੰਘ ਸਾਨੂੰ ਕੋਈ ਸਿੰਘ ਨਜ਼ਰ ਨਹੀਂ ਆਉਂਦਾ ਹੁਣ ਉੱਥੇ।
0: ਊਹਾਂ ਸਿੰਘ ਕੋ ਸੁਨੀਅਤ ਨਾਹੀ,
1: ਉੱਥੇ ਤਾਂ ਸਿੰਘਾਂ ਦਾ ਨਾਂ ਵੀ ਨਹੀਂ ਸੁਣਿਆ ਜਾਂਦਾ। ਜੇ ਕਿਤੇ ਭੁਲੇਖੇ ਨਾਲ ਵੀ ਕੋਈ ਜ਼ੁਬਾਨ ਤੋਂ ਸਿੰਘ ਕਹਿ ਦੇ ਤੇ ਸਾਰੇ ਪਿੰਡ ਵਾਲੇ ਕੰਨ ਚੁਕੰਨੇ ਕਰ ਲੈਂਦੇ ਵੀ ਆ ਤਾਂ ਨਹੀਂ ਗਿਆ ਕੋਈ, ਫੜਾਓ ਇਹਨੂੰ, ਲਓ ਇਹਨਾਂ ਦੇ ਸਿਰਾਂ ਦਾ ਮੁੱਲ ਵੱਟੋ। ਕਹਿੰਦੇ ਉੱਥੇ ਤਾਂ ਸਿੰਘਾਂ ਦਾ ਨਾਂ ਵੀ ਨਹੀਂ ਸੁਣਿਆ ਜਾਂਦਾ।
0: ਕਰਤ ਮਸਖਰੀ ਸਿੰਘਣ ਤਾਈ,
1: ਉੱਥੇ ਤਾਂ ਮਸਖਰੀਆਂ ਕਰਦੇ ਨੇ ਹੁਣ ਸਿੰਘਾਂ ਨੂੰ, ਸਿੰਘਾਂ ਦੇ ਮਖੌਲ ਉਡਾਉਂਦੇ ਆ। ਕਹਿੰਦੇ ਅਸੀਂ ਤਾਂ ਸਿੰਘ ਮੁਕਾ ਦਿੱਤੇ ਆ, ਸਿੰਘ ਤਾਂ ਹੁਣ ਸੁਪਨੇ ਵਿੱਚ ਵੀ ਨਜ਼ਰ ਨਹੀਂ ਆਉਂਦੇ।
0: ਨਵਾਬ ਪੰਥ ਸਭ ਦਿਓ ਗਵਾਈ,
1: ਲੋਕ ਮਸ਼ਕਰੀਆਂ ਕਰਦੇ ਗੱਲਾਂ ਕਰਦੇ ਪਿੰਡਾਂ ਚ ਪੰਜਾਬ ਦੀਆਂ ਸੱਥਾਂ ਚ, ਕਹਿੰਦੇ ਨਵਾਬ ਜ਼ਕਰੀਆ ਖਾਨ ਨੇ ਸਾਰੇ ਸਿੰਘ ਮੁਕਾ ਦਿੱਤੇ ਨੇ, ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਰੱਖ ਦਿੱਤਾ ਹੈ।
0: ਸਿੰਘ ਸੁਨੀਅਤ ਕਹੂੰ ਜਗ ਮੈਂ ਨਾਹੀਂ,
1: ਉਹ ਕਹਿੰਦੇ ਸਿੰਘ ਹੁੰਦੇ ਸੀ ਅਸੀਂ ਆਪਣੇ ਬੱਚਿਆਂ ਨੂੰ ਸੁਣਾਇਆ ਕਰਾਂਗੇ ਵੀ ਹੁੰਦੇ ਸੀ ਸਿੰਘ। ਇਹ ਚਰਚਾ ਲੋਕਾਂ ਵਿੱਚ ਕਹਿੰਦੇ ਅਸੀਂ ਕਰਿਆ ਕਰਾਂਗੇ ਵੀ ਹੁੰਦੇ ਸੀ ਪਰ ਹੁਣ ਨਹੀਂ ਰਹਿਣ ਦਿੱਤੇ।
0: ਜੇ ਸਿੰਘ ਨਿਤ ਉੱਠ ਜੰਗ ਮਚਾਹੀ,
1: ਹਾਂ ਸਿੰਘ ਤਾਂ ਉਹ ਹੁੰਦਾ ਜਿਹੜਾ ਨਿਤ ਉੱਠ ਕੇ ਜੰਗ ਮਚਾਵੇ। ਖਾਲਸਾ ਸੋਜੋ ਕਰਾ ਨਿਤ ਜੰਗ, ਜਿਹੜੇ ਜੰਗ ਯੁੱਧ ਕਰਨ ਲੜਨ ਉਹੀ ਸਿੰਘ ਹੁੰਦੇ ਹਨ।
0: ਨਾਮ ਖਾਲਸਾ ਸਿੰਘ ਜਪਾਹੀ,
1: ਉਸੇ ਨੂੰ ਖਾਲਸਾ ਕਿਹਾ ਜਾਂਦਾ, ਉਸੇ ਨੂੰ ਸਿੰਘ ਕਿਹਾ ਜਾਂਦਾ ਹੈ।
0: ਜੇ ਸਿੰਘ ਨਿਤ ਉੱਠ ਸ਼ਬਦ ਉਚਾਰੈ,
1: ਸਿੰਘ ਤਾਂ ਉਹ ਹੈ ਜਿਹੜਾ ਨਿਤ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹੇ, ਗੁਰ ਸ਼ਬਦ ਦਾ ਜਾਪ ਜਪੇ, ਨਿਤ ਨੇਮ ਪੜ੍ਹੇ,
0: ਲੂਟ ਕੂਟ ਨਿਤ ਤੁਰਕਨ ਮਾਰੈ,
1: ਔਰ ਲੁੱਟ ਕੁੱਟ ਕੇ ਤੁਰਕਾਂ ਨੂੰ ਮਾਰੇ, ਮਲੇਛਾਂ ਨੂੰ ਜਰਵਾਣਿਆਂ ਨੂੰ ਸੋਧੇ, ਇਹ ਸਿੰਘ ਦਾ ਕਰਤੱਵ ਹੈ। ਸਿੰਘ ਦਾ ਕਰਤੱਵ ਇਹ ਨਹੀਂ ਵੀ ਜੈਪੁਰ ਦੇ ਰਾਜੇ ਕੋਲ ਆ ਕੇ ਨੌਕਰੀ ਕਰਨ ਲੱਗ ਪਏ, ਨਾਲ ਉਹਨਾਂ ਨੇ ਇਹ ਵੀ ਤਾਨਾ ਮਾਰਤਾ ਵੀ ਸਿੰਘ ਦਾ ਕਰਤੱਵ ਨਹੀਂ ਕਿ ਪੰਜਾਬ ਜੱਗ ਬਲਦੀ ਹੋਵੇ ਤੇ ਛੱਡ ਕੇ ਪੰਜਾਬ ਨੂੰ ਆਪ ਇੱਥੇ ਜੈਪੁਰ ਦੇ ਰਾਜੇ ਕੋਲ ਨੌਕਰੀ ਕਰੇ ਤੇ ਮੁੜ ਕੇ ਪੰਜਾਬ ਵਾਲਿਆਂ ਦੇ ਸਿਰ ਤੇ ਠੀਕਰਾ ਭੰਨੇ ਤੇ ਆਖੇ ਵੀ ਨਾ ਕੁਝ ਕੀਤਾ ਨਹੀਂ। ਕਹਿੰਦੇ ਮਹਤਾਬ ਸਿਆਂ ਇਹ ਤਾਂ ਹੁਣ ਤੇਰੇ ਤੇ ਵੀ ਲਾਗੂ ਹੁੰਦੀਆਂ ਸਾਰੀਆਂ ਗੱਲਾਂ।
0: ਜਪ ਤਪ ਸੰਜਮ ਨੇਮ ਕਰਾਵੈ,
1: ਸਿੰਘ ਤਾਂ ਉਹ ਆ ਜਿਹੜਾ ਜਪੀਆ ਹੋਵੇ ਤਪੀਆ ਹੋਵੇ ਮਰਿਆਦਾ ਚ ਰਵੇ ਨੇਮ ਦੀ ਪਾਲਣਾ ਕਰੇ। ਸਿੰਘ ਉਹ ਆ ਜਿਹੜਾ ਨਿਤ ਨੇਮ ਨਾ ਛੱਡੇ, ਨਿਤ ਨੇਮ ਦਾ ਤਿਆਗ ਨਾ ਕਰੇ, ਉਹਨੂੰ ਸਿੰਘ ਕਹਿੰਦੇ ਆ। ਖਾਲਸਾ ਜੀ ਨਿਤ ਨੇਮ ਦਾ ਮਤਲਬ ਹੈ ਨਿਤਿਆ ਨੇਮ, ਜੋ ਨਿਤਾ ਪ੍ਰਤੀ ਹੋਵੇ ਨੇਮ ਸਹਿਤ ਉਹਨੂੰ ਨਿਤ ਨੇਮ ਕਹਿੰਦੇ ਆ। ਜਿਵੇਂ ਸਾਡੀਆਂ ਸਾਰੀਆਂ ਬਾਕੀ ਕਿਰਿਆਵਾਂ ਸੁੱਤੇ ਸਿੱਧ ਹੋ ਜਾਂਦੀਆਂ, ਖਾਣਾ ਅੱਖਾਂ ਦਾ ਫਰਕਣਾ ਸਾਹ ਲੈਣੇ ਇਹ ਸੁੱਤੇ ਸਿੱਧ ਹੋ ਜਾਂਦੇ, ਸਾਨੂੰ ਜ਼ੋਰ ਤੇ ਨਹੀਂ ਲਾਣਾ ਪੈਂਦਾ ਸਾਰਾ ਕੁਝ ਕਰਨ ਨੂੰ, ਅੱਖਾਂ ਆਪਣੇ ਆਪ ਫਰਕ ਰਹੀਆਂ, ਸਾਹ ਆਪਣੇ ਆਪ ਆ ਰਹੇ ਹੈ। ਇਸੇ ਤਰ੍ਹਾਂ ਨਿਤਨੇਮ ਵੀ ਜਿਹੜਾ ਸੁੱਤੇ ਸਿੱਧ ਹੋ ਜਾਏ ਉਹਨੂੰ ਨਿਤਨੇਮ ਕਹਿੰਦੇ, ਜਿਹਨੂੰ ਕਰਨ ਲਈ ਕੋਈ ਬਹੁਤੀ ਘਾਲਣਾ ਨਾ ਘਾਲਣੀ ਪਵੇ। ਨਿਤਨੇਮ ਉਹ ਹੈ ਗੁਰੂ ਖਾਲਸਾ ਜੀ ਜਿਸ ਨੂੰ ਕਰਨ ਦਾ ਪੁੰਨ ਨਹੀਂ ਤੇ ਨਾ ਕਰਨ ਦਾ ਪਾਪ ਜ਼ਰੂਰ ਲੱਗਦਾ, ਨਿਤਨੇਮ ਉਹਨੂੰ ਕਹਿੰਦੇ ਆ। ਕਰੀਏ ਤੇ ਪੁੰਨ ਕੋਈ ਨਹੀਂ, ਨਾ ਕਰੀਏ ਤੇ ਪਾਪ ਜ਼ਰੂਰ ਲੱਗਦਾ, ਇਸ ਕਰਕੇ ਨਿਤਨੇਮ ਜ਼ਰੂਰ ਕਰਨਾ ਚਾਹੀਏ। ਇਹਦਾ ਮਤਲਬ ਇਹ ਹੈ ਵੀ ਨਿਤਨੇਮ ਕਰਕੇ ਕੋਈ ਮੁੜ ਕੇ ਟਾਰਾ ਨਾ ਮਾਰਦਾ ਫਿਰੇ ਵੀ ਮੈਂ ਬੜਾ ਨਿਤਨੇਮੀ ਹਾਂ। ਇਸ ਕਰਕੇ ਮਹਾਂਪੁਰਖ ਕਹਿੰਦੇ ਆ ਵੀ ਨਿਤਨੇਮ ਕਰਨ ਦਾ ਪੁੰਨ ਕੋਈ ਨਹੀਂ, ਇਹ ਸਮਝ ਲੈ ਵੀ ਨਿਸ਼ਕਾਮ ਹੋ ਕੇ ਕਰ ਜੋ ਕਰਨਾ। ਨਿਤਨੇਮ ਕਰਨ ਦਾ ਪੁੰਨ ਕੋਈ ਨਹੀਂ, ਨਾ ਕਰਨ ਦਾ ਤੈਨੂੰ ਪਾਪ ਜ਼ਰੂਰ ਲੱਗਣਾ, ਇਸ ਕਰਕੇ ਜ਼ਰੂਰ ਕਰਿਆ ਕਰ। ਇੱਥੇ ਸਿੰਘ ਕਹਿ ਰਹੇ ਸਰਦਾਰ ਮਹਤਾਬ ਸਿੰਘ ਨੂੰ ਵੀ ਸਿੰਘ ਉਹ ਹੈ ਜਿਹੜਾ ਨਿਤਨੇਮ ਦਾ ਤਿਆਗ ਨਾ ਕਰੇ, ਮਰਿਆਦਾ ਦੀ ਪਾਲਣਾ ਕਰੇ।
0: ਅਕਾਲ ਅਕਾਲ ਕਹਿ ਸੀਸ ਚੜਾਵੈ,
1: ਅਕਾਲ ਅਕਾਲ ਅਕਾਲ ਕਹਿ ਕੇ ਆਪਣਾ ਸਿਰ ਲੇਖੇ ਲਾ ਦੇਵੇ।
0: ਅਬ ਹੈ ਤੁਮ ਹੀ ਸੇ ਊਹਾ ਸਿੰਘ,
1: ਹੁਣ ਤਾਂ ਤੇਰੇ ਵਰਗੇ ਹੀ ਨੇ ਸਿੰਘ ਉੱਥੇ, ਨਾਲੇ ਵੀ ਕਹਿਦਾ ਹੁਣ ਤਾਂ ਤੇਰੇ ਵਰਗੇ ਹੀ ਨੇ ਭਗੌੜੇ ਜਿਹੜੇ ਪੰਜਾਬ

0: ਜਦੋਂ ਮਹਤਾਬ ਸਿੰਘ ਨੇ ਨਾਲ ਦੇ ਸਾਥੀਆਂ ਦੀ ਇੱਕ ਗੱਲ ਸੁਣੀ ਤੇ ਇੱਕਦਮ ਖਿੱਚ ਚੜੀ ਵੀ ਗੱਲ ਤਾਂ ਸੱਚੀ ਹੈ ਇਹਨਾਂ ਦੀ, ਮੈਂ ਵੀ ਤਾਂ ਉਹਨਾਂ ਵਿੱਚੋਂ ਹੀ ਆ ਨਾ। ਇਹ ਨਹੀਂ ਆਖਿਆ ਵੀ ਤੁਸੀਂ ਮੈਨੂੰ ਇਹ ਗੱਲ ਕਿਵੇਂ ਕਹਿੰਦੇ ਜੇ। ਅੱਜ ਦਾ ਕੋਈ ਸਿੱਖ ਹੁੰਦਾ ਤੇ ਅੱਗੋਂ ਲੜ ਪੈਂਦਾ ਉਹਨਾਂ ਨਾਲ, ਝਗੜ ਪੈਂਦਾ, ਪਰ ਗੱਲ ਸੱਚੀ ਕਹੀ ਉਹਨਾਂ ਨੇ ਵੀ ਤੂੰ ਵੀ ਤਾਂ ਲੁਕ ਕੇ ਬੈਠਾ ਇੱਥੇ ਆ ਕੇ, ਉਹਨਾਂ ਤੇ ਭਾਂਡਾ ਭੰਨਦਾ, ਤੇਰਾ ਵੀ ਤਾਂ ਦੋਸ਼ ਉਨਾ ਹੀ ਹੈ ਕਿ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਤੇ ਤੇਰੇ ਮਨ 'ਚ ਸ਼ਰਧਾ ਨਹੀਂ, ਤੇਰੀ ਭਾਵਨਾ ਨਹੀਂ। ਤਾਂ ਉਸ ਵੇਲੇ ਸਰਦਾਰ ਮਹਤਾਬ ਸਿੰਘ ਜੀ ਦਾ ਹਿਰਦਾ ਇੱਕਦਮ ਖਿਜਿਆ,
1: ਜਾਣ ਕਰ ਬਿੱਛੂ ਡਾਂਕ,
0: ਕਹਿੰਦੇ ਮਨ ਨੂੰ ਜਿਵੇਂ ਬਿੱਛੂ ਨੇ ਡੰਗ ਲਿਆ ਹੋਵੇ।
1: ਤਨ ਮਨ ਅਚਬਈ ਬਹੁ ਲੱਗੀ,
0: ਤਨ ਤੇ ਮਨ ਨੂੰ ਅਚਬੀ ਲੱਗ ਗਈ, ਇੱਕਦਮ ਕਾਲੇ ਜੇ ਪੈ ਗਏ ਮਹਤਾਬ ਸਿੰਘ। ਕਿਹੜੀ ਉਹ ਘੜੀ ਹੋਵੇ ਤੇ ਮੈਂ ਹੁਣੇ ਜਾਵਾਂ, ਜਾ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਆਵਾਂ।
1: ਚਿੱਤ ਧਾਰਿਓ ਮਰਨ ਨਿਸਾਂਕ,
0: ਬਸ ਮਨ ਚ ਧਾਰ ਲਈ, ਜਾਂ ਮਰ ਜਾਵਾਂਗਾ ਜਾਂ ਫਿਰ ਮੱਸੇ ਰੰਗੜ ਦਾ ਸਿਰ ਵੱਢਾਂਗਾ, ਦੋਨਾਂ ਚੋਂ ਇੱਕ ਕੰਮ ਜ਼ਰੂਰ।

0: ਤਰਖਾਣ ਬਰਾਦਰੀ ਨਾਲ, ਰਾਮਗੜੀਆਂ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਸੀ ਸਰਦਾਰ ਸੁੱਖਾ ਸਿੰਘ ਜੀ, ਮਾੜੀ ਕੰਬੋਕੀ ਵਾਲੇ।
1: ਮਹਤਾਬ ਸਿੰਘ ਕੇ ਨਾਲ
0: ਕਹਿੰਦੇ, ਉਹ ਵੀ ਸਰਦਾਰ ਮਹਤਾਬ ਸਿੰਘ ਜੀ ਦੇ ਨਾਲ ਆ ਰਲੇ, ਉਹ ਵੀ ਨਾਲ ਇਕੱਠੇ ਹੋ ਗਏ। ਕਹਿੰਦੇ, ਮਹਤਾਬ ਸਿੰਘ ਮੈਂ ਵੀ ਤੇਰਾ ਸਾਥੀ ਆ, ਤੇਰੇ ਨਾਲ ਚੱਲਾਂਗਾ।
1: ਆਇਓ ਦੂਜੋ ਸਿਦਕ ਕਰ,
0: ਬੜਾ ਸਿਦਕ ਮਨ ਚ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਿਆਂ ਦੇ। ਸਰਦਾਰ ਮਹਤਾਬ ਸਿੰਘ ਜੀ ਦੇ ਹਿਰਦੇ ਚ ਵੀ ਪਰਪੱਕ ਸਿਦਕ ਹੈ। ਇਹ ਚੱਲ ਕੇ ਜੈਪੁਰ ਤੋਂ ਪਹਿਲਾਂ ਬੁੱਢੇ ਜੋੜ ਆਏ। ਬੁੱਢੇ ਜੋੜ ਖਾਲਸੇ ਦਾ ਪੜਾਅ ਸੀ। ਖਾਲਸੇ ਨੂੰ ਬੇਨਤੀ ਕੀਤੀ, ਖਾਲਸਾ ਜੀ ਅਰਦਾਸ ਕਰੋ, ਕਾਰਜ ਕਰਨ ਚੱਲੇ ਹਾਂ, ਪਾਪੀ ਮੱਸੇ ਨੂੰ ਸੋਧਣ ਚੱਲੇ ਹਾਂ, ਆਪ ਜੀ ਅਰਦਾਸ ਕਰੋ, ਨਿਰਵਿਘਨਤਾ ਸਹਿਤ ਇਹ ਕਾਰਜ ਸੰਪੰਨ ਹੋਵੇ। ਖਾਲਸੇ ਪੰਥ ਨੇ ਅਰਦਾਸਾ ਕੀਤਾ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੈਸੇ ਮਹਾਂਪੁਰਖਾਂ ਨੇ, ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਬੁੱਢੇ ਜੋੜ ਦੇ ਇਲਾਕੇ ਤੋਂ ਪੰਜਾਬ ਨੂੰ ਚੱਲੇ ਹਨ।
1: ਚਾਓ ਪਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ,
0: ਉੱਠ ਕੇ ਦੋਵੇਂ ਸਿੰਘਾਂ ਨੇ ਇੱਕ ਦੂਜੇ ਨੂੰ ਫਤਿਹ ਗਜਾਈ।
1: ਚਰਨ ਛੋਹੇ ਸਿੰਘ ਆਗਿਆ ਪਾਈ,
0: ਖਾਲਸੇ ਪੰਥ ਨੂੰ ਏਦਾਂ ਝੁੱਕ ਕੇ, ਜਿੰਨੇ ਸਿੰਘ ਸੀ ਬੁੱਢੇ ਜੋੜ ਪੰਥ ਸਾਰਾ ਇਕੱਠਾ ਸੀ, ਸਮੁੱਚੇ ਪੰਥ ਦੇ ਸਨਮੁਖ ਏਦਾਂ ਹੱਥ ਜੋੜ ਕੇ ਮੱਥਾ ਟੇਕ ਕੇ ਦੋਵੇਂ ਸਿੰਘ ਭਾਈ ਮਹਤਾਬ ਸਿੰਘ ਤੇ ਸੁੱਖਾ ਸਿੰਘ ਜੀ ਚੱਲੇ ਹਨ।
1: ਹਮ ਮਾਰੇ ਜਾਏ ਤੁਰਕਣ ਤਾਈ,
0: ਕਹਿੰਦੇ ਅਸੀਂ ਉਹਨਾਂ ਮਲੇਛਾਂ ਨੂੰ ਜਾ ਕੇ ਮਾਰਾਂਗੇ, ਜਰਵਾਣਿਆਂ ਨੂੰ ਸੋਧਾਂਗੇ, ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਬੇਅਦਬੀ ਦਾ ਬਦਲਾ ਲਵਾਂਗੇ।
1: ਚਰਨ ਛੂਹੋਂ ਮੈਂ ਖਾਲਸੇ ਆਈ,
0: ਕਹਿੰਦੇ ਅਰਦਾਸ ਹੈ ਖਾਲਸਾ ਜੀ ਕਿ ਉਸ ਪਾਪੀ ਦਾ ਸਿਰ ਵੱਢ ਕੇ ਲਿਆ ਕੇ ਤੁਹਾਡੇ ਚਰਨਾਂ ਚ ਹਾਜ਼ਰ ਕਰਾਂ ਤੇ ਤੁਹਾਡੇ ਚਰਨਾਂ ਨੂੰ ਸਪਰਸ਼ ਕਰਾਂ, ਮੇਰੇ ਤੇ ਕਿਰਪਾ ਕਰ ਦਿਓ। ਭਾਈ ਮਹਤਾਬ ਸਿੰਘ ਤੇ ਸੁੱਖਾ ਸਿੰਘ ਨੇ ਬੇਨਤੀ ਕੀਤੀ ਕਿ ਖਾਲਸਾ ਜੀ ਇਹ ਕਿਰਪਾ ਕਰਿਓ ਕਿ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ ਚ ਲਿਆ ਕੇ ਹਾਜ਼ਰ ਕਰੀਏ,
1: ਜੇਕਰ ਸੀਸ ਲੱਗੇ ਗੁਰ ਅਰਥ
0: ਤੇ ਜੇ ਨਾ ਆ ਸਕੀਏ ਤਾਂ ਇਹ ਕਿਰਪਾ ਕਰ ਦਿਓ ਕਿ ਅਸੀਂ ਆਪਣੇ ਆਹ ਸੀਸ ਜਿਹੜੇ ਸਾਡੇ ਧੜਾਂ ਤੇ ਨੇ ਇਹ ਗੁਰੂ ਦੇ ਲੇਖੇ ਲਾ ਕੇ ਸ਼ਹੀਦੀ ਪ੍ਰਾਪਤ ਕਰ ਜਾਈਏ।
1: ਧਨ ਜਨਮ ਧਨ ਮਰਨ ਸਮਰੱਥ,
0: ਔਰ ਆਪਣਾ ਮਰਨਾ ਵੀ ਧਨ ਕਰ ਲਈਏ ਤੇ ਆਪਣਾ ਜਨਮ ਵੀ ਸਕਾਰਥਾ ਕਰ ਲਈਏ।
1: ਤੁਰਕਨ ਲੜਨਾ ਮਰਨੋ ਡਰੇ,
0: ਕਹਿੰਦੇ ਨਾ ਤੁਰਕਾਂ ਨਾਲ ਲੜਨਾ ਤੇ ਮਰਨਾ ਹੁਣ ਅਸੀਂ ਡਰ ਰਹੇ ਹਾਂ, ਇਹ ਕੰਮ ਨਹੀਂ ਬਣਨਾ।
1: ਧ੍ਰਿਕ ਤਿਸ ਜਨਨੀ ਧ੍ਰਿਕ ਪਿਤ ਕਰੇ,
0: ਜਿਹੜਾ ਇਹਨਾਂ ਮਲੇਛਾਂ ਨਾਲ ਲੜਨ ਤੇ ਮਰਨ ਤੋਂ ਡਰੇ, ਕਹਿੰਦੇ ਉਹਦੀ ਮਾਂ ਤੇ ਵੀ ਤਰਕਾਰ ਹੈ, ਉਹਦੇ ਪਿਓ ਤੇ ਵੀ ਤਰਕਾਰ ਹੈ, ਉਹਦੀ ਕੁੱਲ ਤੇ ਵੀ ਤਰਕਾਰ ਹੈ। ਵੀ ਜਿਹੜਾ ਇਹਨਾਂ ਮਲੇਛਾਂ ਨਾਲ ਲੜਨ ਤੋਂ ਮਰਨ ਤੋਂ ਡਰੇ ਉਹਦਾ ਜੀਵਨ ਹੀ ਤ੍ਰਿਗ ਹੈ।
1: ਦੋਹਰਾ ਮਰਨੇ ਤੇ ਕਿਆ ਡਰਪਣਾ,
0: ਕਹਿੰਦੇ ਹੁਣ ਮਰਨ ਤੋਂ ਕੀ ਡਰਨਾ, ਹੁਣ ਮੌਤ ਦਾ ਕਾਹਦਾ ਖੌਫ।
1: ਲੇ ਪਾਹੁਲ ਖੰਡੇ ਧਾਰ,
0: ਜੇ ਖੰਡੇ ਦੀ ਧਾਰ ਚੋਂ ਨਿਕਲਿਆ ਅੰਮ੍ਰਿਤ ਛਕ ਲਿਆ, ਜੇ ਖੰਡੇ ਦੀ ਪੌਲ ਛਕ ਲਈ ਹੈ ਤਾਂ ਖਾਲਸਾ ਜੀ ਫਿਰ ਕਾਹਦਾ ਮਰਨ ਤੋਂ ਡਰਨਾ। ਜਦੋਂ ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸਾ ਕੀਤਾ ਨਾ ਨਸ਼ਹਿਰੇ ਦੇ ਜੰਗ ਨੂੰ, ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲਾਂ ਅਰਦਾਸਾ ਕਹਿੰਦੇ ਕਰੋ, ਅਗਲੇ ਦਿਨ ਕਹਿਣ ਲੱਗੇ ਵੀ ਦੁਸ਼ਮਣ ਬਹੁਤ ਆ ਗਿਆ ਤੇ ਤੋਪਾਂ ਆ ਜਾਣ, ਤੇ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਜੀ ਨੂੰ ਕਹਿੰਦੇ, ਅਕਾਲੀ ਜੀ ਆਪਾਂ ਤੋਪਾਂ ਉਡੀਕ ਲਈਏ ਤੇ ਫਿਰ ਅਗਲੇ ਦਿਨ ਹਮਲਾ ਕਰਾਂਗੇ। ਅਕਾਲੀ ਜੀ ਕਹਿੰਦੇ, ਉਹ ਰਣਜੀਤ ਸਿੰਘ ਮੈਨੂੰ ਇਉਂ ਲੱਗਦਾ ਵੀ ਤੇਰੇ ਅੰਮ੍ਰਿਤ ਛਕਣ ਚ ਕਮੀ ਹੈ, ਜਿਹੜਾ ਖੰਡੇ ਦੀ ਪੌਲ ਮੈਂ ਛਕੀ ਆ ਤੂੰ ਉਹੀ ਛਕੀ ਆ ਕਿ ਤੂੰ ਕੁਝ ਹੋਰ ਛਕਿਆ? ਕਹਿੰਦਾ ਜੀ ਉਹੀ ਛਕੀ ਹੈ ਜਿਹੜੀ ਖੰਡੇ ਦੀ ਪੌਲ ਤੁਸੀਂ ਛਕੀ ਹੈ। ਕਹਿੰਦੇ ਫਿਰ ਖੰਡੇ ਦੀ ਪੌਲ ਛਕਣ ਵਾਲੇ ਤੋਪਾਂ ਤੇ ਭਰੋਸਾ ਨਹੀਂ ਰੱਖਦੇ, ਅਕਾਲ ਪੁਰਖ ਤੇ ਭਰੋਸਾ ਰੱਖਦੇ ਹੈ। ਇੱਥੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜੀ ਕਹਿ ਰਹੇ ਨੇ, ਖਾਲਸਾ ਜੀ ਜੇ ਖੰਡੇ ਦੀ ਪੌਲ ਛਕ ਲਈ ਫਿਰ ਮਰਨ ਦਾ ਕਾਹਦਾ ਖੌਫ।
1: ਜਬ ਹੱਥ ਸਿਧੌਰਾ ਲੈ ਤੁਰੇ,
0: ਕਹਿੰਦੇ ਜਦੋਂ ਹੁਣ ਸਤੀਆਂ ਹੁੰਦੀਆਂ ਸੀ ਨਾ ਪਹਿਲਾਂ ਪਤੀ ਦੀ ਚਿਖਾ ਨਾਲ, ਉਹ ਹੱਥ 'ਚ ਇੱਦਾਂ ਸੰਦੂਰ ਲੈ ਕੇ ਜਦੋਂ ਤੁਰ ਪੈਂਦੀਆਂ ਤਾਂ ਮਤਲਬ ਹੁਣ ਇਹ ਸਤੀ ਹੋਣਗੀਆਂ। ਕਹਿੰਦੇ ਜਿਵੇਂ ਹੱਥ 'ਚ ਸਿਧੌਰਾ ਲੈ ਲਿਆ
1: ਮਰਨੋ ਡਰੇ ਨਾ ਨਾਰ,
0: ਕਹਿੰਦੇ ਜਿਵੇਂ ਸਤੀ ਇਸਤਰੀ ਮਰਨੋ ਨਹੀਂ ਡਰਦੀ, ਮਰਨੇ ਤੇ ਕਿਆ ਡਰਪਨਾ, ਜਦ ਹੱਥ ਸਿਧੌਰਾ ਲੀਨ। ਕਹਿੰਦੇ ਇਸੇ ਤਰ੍ਹਾਂ ਜੇ ਖੰਡੇ ਦੀ ਪੌਲ ਛਕ ਲਈ ਫਿਰ ਮਰਨ ਦਾ ਕੋਈ ਖੌਫ ਨਹੀਂ।
1: ਚਾਉ ਪਏ ਕ੍ਰਮ ਕ੍ਰਮ ਕਰ ਸਿੰਘ ਵਤਨੀ ਆਏ,
0: ਏਦਾਂ ਪੈਂਡਾ ਤੈਅ ਕਰਦੇ ਬੁੱਢੇ ਜੋੜ ਤੋਂ ਚੱਲੇ ਭਾਈ ਮਹਤਾਬ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਮਹਾਂਪੁਰਖ। ਦੋਵੇਂ ਮਹਾਨ ਸ਼ਹੀਦ ਨੇ। ਕਹਿੰਦੇ ਬੁੱਢੇ ਚੋੜ ਜੋੜ ਤੋਂ ਪੈਂਡਾ ਤੈਅ ਕਰਦੇ ਕਰਦੇ ਮਾਝੇ ਦੇ ਇਲਾਕੇ ਚ ਆ ਪਹੁੰਚੇ।
1: ਅੰਮ੍ਰਿਤਸਰ ਢਿੱਗ ਫੇਰਨ ਨਾ ਪਾਏ।
0: ਹੁਣ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਫੌਜ ਬੜੀ ਸੀ, ਤੁਰਕਾਂ ਦੀ ਮੱਸੇ ਰੰਗੜ ਦੇ ਸਿਪਾਹੀਆਂ ਨੇ ਪਹਿਰਾ ਲਾਇਆ ਹੋਇਆ ਸੀ। ਵੇਖਿਆ ਵੀ ਇਹਦੇ ਤਾਂ ਨੇੜੇ ਜਾਣਾ ਵੀ ਔਖਾ, ਦਰਬਾਰ ਸਾਹਿਬ ਕਿਵੇਂ ਜਾਈਏ।
1: ਕਰੇ ਸੋਚ ਕਛ ਯਤਨ ਕਮਾਈਏ।
0: ਹੁਣ ਸੋਚਣ ਲੱਗੇ, ਵਿਚਾਰ ਕਰਨ ਲੱਗੇ ਵੀ ਆਪਾਂ ਕੋਈ ਯਤਨ ਕਮਾਈਏ, ਕੋਈ ਤਰੀਕਾ ਅਪਣਾਈਏ ਜਿਹਦੇ ਨਾਲ ਦਰਬਾਰ ਸਾਹਿਬ ਪਹੁੰਚਿਆ ਜਾ ਸਕੇ।
1: ਟਕੇ ਭਰਨ ਕੋ ਰੂਪ ਬਣਾਈਏ।
0: ਕਹਿੰਦੇ ਇਹਨਾਂ ਨੇ ਸੋਚਿਆ ਵੀ ਆਪਾਂ ਟਕੇ ਭਰਨ ਵਾਲੇ ਜਿਵੇਂ ਚੌਧਰੀ ਹੁੰਦੇ ਆ, ਚਾਦਰਾ ਜਿਹਾ ਲਾ ਕੇ ਨਾ ਸਿਰ ਤੇ ਮੁੰਡਾਸਾ ਬੰਨ ਕੇ ਤੇ ਲੰਮਾ ਜਿਹਾ ਕੁੜਤਾ ਪਾ ਕੇ ਤੇ ਉੱਤੋਂ ਬੁੱਕਲ ਜੀ ਮਾਰ ਕੇ ਕਿਸੇ ਚਾਦਰੇ ਦੀ। ਕਹਿੰਦੇ ਓਦਾਂ ਦਾ ਜਿਵੇਂ ਟਕੇ ਭਰਨ ਵਾਲਾ ਕੋਈ ਭੇਸ ਹੁੰਦਾ, ਨਾਲ ਹੱਥਾਂ ਵਿੱਚ ਥੈਲੀਆਂ ਜਿਹੀਆਂ ਫੜ ਲਈਆਂ ਵੀ ਜਿਹਦੇ ਵਿੱਚ ਉਹ ਨਿੱਕੀਆਂ ਨਿੱਕੀਆਂ ਠੀਕਰੀਆਂ ਜਿਹੀਆਂ ਪਾ ਲਈਆਂ ਵੀ ਵੇਖਣ ਨੂੰ ਏਦਾਂ ਲੱਗੇ ਵੀ ਰੁਪਈਏ ਨੇ। ਕਹਿੰਦੇ ਇਸ ਤਰ੍ਹਾਂ ਟਕੇ ਭਰਨ ਵਾਲਾ ਭੇਖ ਬਣਾ ਲਿਆ।
1: ਦੋਹਰਾ ਸਿੰਘ ਕਹੇ ਹਮ ਜਿਮ ਪੁੱਜੇ।
0: ਸਿੰਘ ਕਹਿੰਦੇ ਅਸੀਂ ਹੁਣ ਜਿਵੇਂ ਪਹੁੰਚਾਂਗੇ।
1: ਕੋਈ ਸਤਿਗੁਰ ਬਾਤ ਬਣਾਓ।
0: ਕਹਿੰਦੇ ਸਤਿਗੁਰੂ ਜੀ ਹੁਣ ਏਦਾਂ ਦੀ ਵਿਧੀ ਬਣਾ ਦੇਣਾ। ਅਰਦਾਸ ਕਰਦੇ ਆ, ਹੇ ਗੁਰੂ ਰਾਮਦਾਸ ਸਾਹਿਬ ਕਿਰਪਾ ਕਰੋ, ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਾ ਲਓ ਆਪਣੇ ਸੇਵਕਾਂ ਕੋਲੋਂ। ਇਹੋ ਜਿਹੀ ਵਿਧੀ ਬਣਾਓ ਕਿ ਤੁਹਾਡੇ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਈਏ।
1: ਜਾਏ ਮੱਸੇ ਕੋ ਸਿਰ ਕੱਟੇ।
0: ਔਰ ਮੱਸੇ ਪਾਪੀ ਦਾ ਸਿਰ ਵੱਢੀਏ ਜਿਹਨੇ ਆਪ ਜੀ ਦੇ ਦਰਬਾਰ ਦੀ ਬੇਅਦਬੀ ਕੀਤੀ ਹੈ।
1: ਨਹ ਰਸਤੇ ਹੋਏ ਅਟਕਾਓ।
0: ਕਿਰਪਾ ਕਰੋ ਮਹਾਰਾਜ, ਰਾਹ ਪੈਂਡੇ ਵਿੱਚ ਸਹਾਈ ਹੋਇਓ, ਰਸਤੇ ਚ ਕੋਈ ਅਟਕਣ ਨਾ ਆਵੇ, ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਹੋਵੇ।
1: ਚਾਓ ਪਈ ਸੋ ਸਤਿਗੁਰ ਵਿਧੀ ਬਣਾਈ।
0: ਕਹਿੰਦੇ ਸਤਿਗੁਰਾਂ ਨੇ ਫਿਰ ਉਹੀ ਵਿਧੀ ਬਣਾਤੀ ਜਦੋਂ ਅਰਦਾਸ ਕੀਤੀ ਨਾ, ਪਹਿਲਾਂ ਕੜਕ ਦੀ ਧੁੱਪ ਸੀ, ਹੁਣ ਪੁੱਛ ਸੋਚਦੇ ਵੀ ਕਿਵੇਂ ਜਾਈਏ। ਜਦੋਂ ਅਰਦਾਸ ਕੀਤੀ, ਖਾਲਸਾ ਜੀ ਅਰਦਾਸ ਚ ਬੜੀ ਕਲਾ ਵਰਤਦੀ ਗੁਰੂ ਸਾਹਿਬ ਦੀ, ਅਰਦਾਸ ਵਿੱਚ ਸਤਿਗੁਰੂ ਜੀ ਫਿਰ ਸਹਾਈ ਹੁੰਦੇ ਆਪਣੇ ਸੇਵਕਾਂ ਦੇ। ਕਹਿੰਦੇ ਅਰਦਾਸ ਨਾਲ ਫਿਰ ਉਸੇ ਤਰ੍ਹਾਂ ਦੀ ਵਿਧੀ ਬਣਾ ਦਿੱਤੀ।
1: ਸਿਖਰ ਦੁਪਹਿਰੀ ਮੈਂ ਬਣ ਆਈ।
0: ਸਿਖਰ ਦੁਪਹਿਰ ਤਪਦੀ ਕੜਕ ਦੀ ਧੁੱਪ ਚੱਲ

0: ਨਾ।
1: ਤੇ ਹੁਣ ਮੀਂਹ ਜਦੋਂ ਇਕਦਮ ਹਵਾ ਜੀ ਚੱਲੀ, ਮਿੱਟੀ ਘੱਟਾ ਜਿਹਾ ਉੱਡਣ ਲੱਗਾ, ਤੋ ਇਹਨਾਂ ਨੂੰ ਬਹਾਨਾ ਮਿਲ ਗਿਆ ਵੀ ਮੂੰਹ ਕੱਜ ਲਈਏ, ਕਿਉਂਕਿ ਜੇ ਉਦਾਂ ਮੂੰਹ ਢੱਕ ਕੇ ਜਾਂਦੇ ਉਹਨਾਂ ਨੇ ਪੁੱਛਣਾ ਸੀ ਕੌਣ। ਜਦੋਂ ਹੁਣ ਮਿੱਟੀ ਘੱਟਾ ਉੱਡ ਰਿਹਾ ਤੇ ਉਹ ਸਿਪਾਹੀਆਂ ਨੂੰ ਵੀ ਇਹ ਹੋਣਾ ਵੀ ਇਹ ਮਿੱਟੀ ਘੱਟੇ ਕਰਕੇ ਇਹਨਾਂ ਨੇ ਮੂੰਹ ਕੱਜਿਆ, ਕਹਿੰਦੇ ਇਹਨਾਂ ਨੇ ਚਿਹਰਿਆਂ ਤੇ ਮੁੰਡਾਸਾ ਮਲ ਲਿਆ, ਮਲ ਵਲ ਲਿਆ।
0: ਦੋਹਰਾ ਸਿਖਰ ਦੁਪਹਿਰੀ ਭਾਦਵੇ,
1: ਭਾਦਰੋਂ ਦਾ ਮਹੀਨਾ ਸੀ, ਸਿਖਰ ਦੁਪਹਿਰ ਸੀ,
0: ਸੂਰਜ ਅਤ ਤਪਤਾਏ,
1: ਉਧਰ ਸੂਰਜ ਤਪ ਰਿਹਾ, ਉਧਰ ਨਿੱਕੀ ਨਿੱਕੀ ਕਿਣ ਮਿਣ ਵੀ ਲੱਗ ਗਈ, ਧੁੱਪ ਵੀ ਚੜੀ ਹੋਈ, ਮਿੜੀ ਜੀ ਬਦਲੀ ਜੀ ਆਉਂਦੀ ਹੈ ਤੇ ਨਾਲ ਕਿਣ ਮਿਣ ਜੀ ਵੀ ਲੱਗ ਗਈ ਤੇ ਮਿੱਟੀ ਘੱਟਾ ਵੀ ਹਨੇਰੀ ਨਾਲ ਉੱਡ ਰਿਹਾ।
0: ਕਦ ਬਰਸਾ ਕਦ ਉੱਜੜ,
1: ਕਦੇ ਮਾੜੀਆਂ ਮਾੜੀਆਂ ਬੂੰਦਾਂ ਜੀਆਂ ਪੈਣ ਲੱਗ ਪੈਂਦੀਆਂ ਨੇ, ਕਦੇ ਇਕਦਮ ਹਨੇਰੀ ਜੀ ਚੱਲ ਜਾਂਦੀ ਹੈ।
0: ਵਿਧ ਐਸੀ ਲਈ ਤਕਾਏ,
1: ਕਹਿੰਦੇ ਇਹੋ ਜੀ ਵਿਧੀ ਬਣਾ ਤੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ, ਉਸੇ ਤਰ੍ਹਾਂ ਦੀ ਖੇਡ ਬਣਾ ਦਿੱਤੀ ਜਿਹੋ ਜੀ ਸਿੰਘਾਂ ਨੂੰ ਚਾਹੀਦੀ ਸੀ।
0: ਜਾਉ ਪਈ ਧੁੱਪ ਲੱਗੀ ਫੌਜ ਛਾਵੇਂ ਗਈ,
1: ਹੁਣ ਭਾਦਰੋਂ ਦੀ ਧੁੱਪ ਜਿਹੜੀ ਆ ਉਹ ਬੜੀ ਸਰੀਰ ਨੂੰ ਲੂੰਦੀ ਆ, ਕਹਿੰਦੇ ਜਦੋਂ ਧੁੱਪ ਜ਼ਿਆਦਾ ਲੱਗੀ ਕੜਕਦੀ ਲੂ ਜੀ ਪੈਂਦੀ ਨਾਲ ਤੇ ਹੁੰਮਸ ਜੀ ਹੋ ਗਈ ਇਕਦਮ, ਤੇ ਉਸ ਹੁੰਮਸ ਜੀ ਦੇ ਵਿੱਚ ਜਿੰਨੇ ਸਿਪਾਹੀ ਸੀ ਬਾਹਰ ਪਹਿਰੇ ਤੇ ਖਲੋਤੇ, ਉਹ ਛਾਵੇਂ ਚਲੇ ਗਏ ਅੰਦਰ ਵੀ ਕਿਹੜਾ ਕੋਈ ਆਉਣ ਲੱਗਾ ਇਸ ਸਮੇਂ, ਤੇ ਉਹ ਅੰਦਰ ਜੇ ਨੂੰ ਪਾਸੇ ਜੇ ਨੂੰ ਹੋ ਕੇ ਮਹਾਰਾਜ ਨੇ ਪੜਦਾ ਪਾ ਤਾ ਮੱਤ ਤੇ, ਉਹ ਅੰਦਰ ਨੂੰ ਚਲੇ ਗਏ ਛਾਵੇਂ।
0: ਕਿਛ ਵਰਖਾ ਕਰ ਡੇਰਨ ਵਈ,
1: ਫਿਰ ਮੀਂਹ ਵੀ ਮਾੜਾ ਮਾੜਾ ਲੱਗਾ ਸੀ ਤੇ ਇਸ ਕਰਕੇ ਉਹ ਆਪਣੇ ਆਪਣੇ ਡੇਰਿਆਂ ਤੇ ਚਲੇ ਗਏ ਜਿੱਥੇ ਜਿੱਥੇ ਉਹਨਾਂ ਦੇ ਤੰਬੂ ਲੱਗੇ ਹੋਏ ਸਨ।
0: ਮੱਸੇ ਸਾਰੰਗ ਰਾਗ ਗਵਾਇਆ,
1: ਮੱਸਾ ਸ਼ਰਾਬ ਦੇ ਨਸ਼ੇ ਚ ਧੁੱਤ ਲੇਟਿਆ ਹੋਇਆ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ, ਉੱਥੇ ਗਵਈਏ ਬੈਠੇ ਹੋਏ ਸੀ, ਗਵਈਆਂ ਨੂੰ ਕਹਿੰਦਾ ਸਾਰੰਗ ਵਜਾਓ ਸਾਰੰਗ, ਮਲਾਰ ਵਜਾਓ ਸਾਰੰਗ ਤੇ ਮਲਾਰ ਵਜਵਾਉਂਦਾ ਹੈ।
0: ਵਿੱਚੈ ਮਲਾਰ ਹੈ ਰਾਗ ਅਲਾਇਆ,
1: ਕਹਿੰਦੇ ਰਾਗ ਮਲਾਰ ਗਵਈਆਂ ਨੇ ਗਾਇਆ ਤੇ ਜਿਹੜੀ ਨੱਚਣੀ ਸੀ ਉਹ ਉੱਥੇ ਨੱਚ ਰਹੀ ਆ ਮੱਸੇ ਦੇ ਸਾਹਮਣੇ।
0: ਦੋਹਰਾ ਕੋ ਸੂਤੋ ਕੋ ਜਾਗਤੋ,
1: ਹੁਣ ਇਹੋ ਜਿਹੀ ਖੇਡ ਬਣੀ ਵੀ ਜਿਹੜੇ ਸਿਪਾਹੀ ਸੀ ਕੋਈ ਸੁੱਤਾ ਪਿਆ ਤੇ ਕੋਈ ਜਿਹੜਾ ਜਾਗ ਵੀ ਰਿਹਾ, ਉਹ ਵੀ ਛਾਂ ਜੀ ਨੂੰ ਲੁੱਕ ਕੇ ਬੈਠਾ ਹੋਇਆ।
0: ਕਿਨੈ ਨਾ ਲਖਿਓ ਭੇਦ,
1: ਕਿਸੇ ਨੂੰ ਭੇਦ ਦਾ ਨੀ ਪਤਾ ਲੱਗਾ, ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਆ ਪਹੁੰਚੇ।
0: ਦਰਵਾਜੇ ਦਰਸ਼ਨੀ ਜਾ ਟੁਕੇ,
1: ਚਲਦਿਆਂ ਚਲਦਿਆਂ ਰਾਜ ਕਿਸੇ ਨੇ ਪੁੱਛਿਆ ਵੀ ਨੀ, ਰੋਕਿਆ ਟੋਕਿਆ ਵੀ ਨੀ, ਸਿੱਧਾ ਚਲਦੇ ਚਲਦੇ ਜੋ ਦਰਸ਼ਨੀ ਡਿਉੜੀ ਹੈ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਜਿੱਥੇ ਲਾਚੀ ਬੇਰੀ ਹੈ, ਉੱਥੇ ਆ ਪਹੁੰਚੇ ਸਰਦਾਰ ਮਹਤਾਬ ਸਿੰਘ ਤੇ ਸਰਦਾਰ ਸੁੱਖਾ ਸਿੰਘ ਜੀ।
0: ਉਤਰੇ ਤਹਿ ਬਿਨ ਖੇਦ,
1: ਬਿਨਾਂ ਖੇਦ ਤੋਂ ਘੋੜਿਆਂ ਤੇ ਆਏ ਚੜੇ, ਕਿਉਂਕਿ ਉਦੋਂ ਪਰਿਕਰਮਾ ਖੁੱਲੀ ਹੁੰਦੀ ਕੱਚੀ ਹੁੰਦੀ ਸੀ, ਤੋ ਘੋੜਿਆਂ ਤੇ ਚੜੇ ਚੜਾਏ, ਉੱਥੇ ਆ ਪਹੁੰਚੇ ਲਾਚੀ ਬੇਰੀ ਕੋਲ ਆ ਕੇ ਦੋਨੇ ਯੋਧਿਆਂ ਨੇ ਘੋੜੇ ਬੰਨੇ ਹਨ।
0: ਚਾਉ ਪਏ ਦੋਈ ਵੱਲ ਦੋਏ ਘੋੜੇ ਲਾਏ,
1: ਕਹਿੰਦੇ ਦੋਵੇਂ ਪਾਸੇ ਲਾਚੀ ਬੇਰੀ ਦੇ ਇੱਕ ਪਾਸੇ ਇੱਕ ਘੋੜਾ ਤੇ ਦੂਜੇ ਪਾਸੇ ਦੂਜਾ ਘੋੜਾ ਸਰਦਾਰ ਮਹਤਾਬ ਸਿੰਘ ਤੇ ਸਰਦਾਰ ਸੁੱਖਾ ਸਿੰਘ ਜੀ ਨੇ ਬੰਨ ਦਿੱਤਾ।
0: ਦੋਵੇਂ ਬਰਛੇ ਤਹਾਂ ਛਪਾਏ,
1: ਜਿਹੜੇ ਬਰਛੇ ਸੀ ਸਿੰਘਾਂ ਕੋਲ ਦੋਨਾਂ ਕੋਲ, ਉਹ ਉੱਥੇ ਲੁਕੋ ਤੇ ਕੱਪੜੇ ਵਿੱਚ ਹੀ, ਵੀ ਬਰਛਿਆਂ ਦਾ ਨਾ ਪਤਾ ਲੱਗੇ, ਉੱਥੇ ਘੋੜਿਆਂ ਦੇ ਨਾਲ ਹੀ ਲੁਕੋ ਦਿੱਤੇ।
0: ਬਗਲਨ ਮਹਿ ਤਲਵਾਰ ਲੁਕੋਈ,
1: ਤਲਵਾਰਾਂ ਜਿਹੜੀਆਂ ਸੀ ਉਹ ਆਪਣੇ ਬਗਲਾਂ ਚ ਨਾ ਏਦਾਂ ਉਹ ਲੁਕੋ ਲਈਆਂ, ਉੱਤੋਂ ਚਾਦਰਾਂ ਦੇ ਬੁੱਕਲ ਮਾਰੇ ਸੀ, ਤਲਵਾਰਾਂ ਦੋਨਾਂ ਯੋਧਿਆਂ ਨੇ ਆਪਣੀਆਂ ਬੁੱਕਲਾਂ ਦੇ ਵਿੱਚ ਏਦਾਂ ਲੁਕੋ ਲਈਆਂ, ਕਿਉਂਕਿ ਇਹ ਤਾਂ ਸਦਾ ਦੀਆਂ ਸਾਥਣਾਂ ਨੇ ਸਿੰਘਾਂ ਦੀਆਂ ਸ਼੍ਰੀ ਸਾਹਿਬਾਂ, ਦੋਨਾਂ ਯੋਧਿਆਂ ਨੇ ਆਪਣੀਆਂ ਸ਼੍ਰੀ ਸਾਹਿਬਾਂ ਏਦਾਂ ਬਗਲਾਂ ਦੇ ਵਿੱਚ ਲੁਕਾ ਲਈਆਂ।
0: ਜਿਮ ਕਰ ਨਾਹੀਂ ਟੋਕੇ ਕੋਈ,
1: ਰਸਤੇ ਚ ਕੋਈ ਸਿਪਾਹੀ ਮਿਲੇ ਤੇ ਟੋਕੇ ਨਾ ਵੀ ਤੁਸੀਂ ਤਲਵਾਰਾਂ ਲੈ ਕੇ ਕਿੱਥੇ ਚੱਲੇ ਜੇ ਅੰਦਰ, ਇਸ ਕਰਕੇ ਤਲਵਾਰਾਂ ਅੰਦਰਲੇ ਪਾਸਿਓਂ ਗੁਪਤ ਕਰ ਲਈਆਂ ਲੁਕਾ ਲਈਆਂ।
0: ਕੋ ਜਾਣੈ ਕੋ ਆਏ ਸਿਪਾਹੀ,
1: ਹੁਣ ਕਿਸੇ ਨੂੰ ਪਤਾ ਹੀ ਨਾ ਲੱਗਾ, ਉਹਨਾਂ ਸੋਚਿਆ ਵੀ ਸ਼ਾਇਦ ਕੋਈ ਸਿਪਾਹੀ ਟੁਰੇ ਫਿਰਦੇ ਜਿਹੜੇ ਰਾਹ ਵਿੱਚ ਮਿਲੇ ਵੀ ਨਾ, ਪਰਮੇਸ਼ਰ ਦੀ ਇਹੋ ਜਿਹੀ ਖੇਡ ਵੀ ਕਿਸੇ ਨੇ ਰੋਕ ਟੋਕ ਕੇ ਪੁੱਛਿਆ ਤੱਕ ਵੀ ਨੀ ਕੌਣ ਹੋ ਕਿੱਧਰੋਂ ਆਏ ਹੋ, ਸਭ ਨੂੰ ਇਹ ਲੱਗੇ ਵੀ ਸਾਡੇ ਸਾਥੀ ਹੋਣੇ ਆ, ਵੀ ਮੂੰਹ ਮਾਂ ਲਪੇਟੇ ਆ ਮਿੱਟੀ ਘੱਟਾ ਉੱਡਦਾ ਧੁੱਪ ਕਰਕੇ, ਤੇ ਸਾਡੇ ਸਿਪਾਹੀ ਸਾਥੀ ਹੋਣੇ ਆ, ਤੋ ਇਹੀ ਸਾਰਿਆਂ ਨੇ ਸਮਝਿਆ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹ ਤੇ ਮਹਾਰਾਜ ਕਲਗੀਧਰ ਦੇ ਉੱਡਣੇ ਭੁਜੰਗੀ ਨੇ, ਇਹ ਤਾਂ ਸਤਿਗੁਰਾਂ ਦੇ ਯੋਧੇ ਸੂਰਮੇ ਹਨ।
0: ਮਾਲ ਲਿਆਏ ਕਰ ਉਗਰਾਹੀ,
1: ਉਹਨਾਂ ਸੋਚਿਆ ਵੀ ਹੱਥਾਂ ਚ ਥੈਲੀਆਂ ਫੜੀਆਂ ਇਹਨਾਂ ਨੇ ਤੇ ਮਾਲ ਉਗਰਾਹ ਕੇ ਲਿਆਏ ਹੋਣੇ ਆ, ਪਿੰਡਾਂ ਚੋਂ ਸਿੰਘਾਂ ਦੇ ਘਰ ਲੁੱਟ ਕੇ ਲਿਆਏ ਹੋਣੇ ਆ, ਉਹਨਾਂ ਨੇ ਸਮਝਿਆ
0: ਕਿਛ ਬਾਜੈ ਕਿਛ ਗਾਜੈ ਪਰੇ।
1: ਫਿਰ ਉੱਥੇ ਵਾਜੇ ਗਾਜੇ ਜੇ ਵੱਜ ਰਹੇ ਸੀ, ਢੋਲ ਮਿਰਦੰਗ ਜੇ ਵੱਜ ਰਹੇ ਸੀ ਦਰਬਾਰ ਸਾਹਿਬ, ਤੇ ਉਹ ਰਾਗ ਜੇ ਗਾ ਰਹੇ ਸੀ, ਉਹਦੀ ਮਸਤੀ ਦੇ ਵਿੱਚ ਝੂਮਦੇ ਫਿਰਦੇ ਸੀ, ਸ਼ਰਾਬਾਂ ਇਹਨਾਂ ਨੇ ਪੀਤੀਆਂ ਹੋਈਆਂ ਸਨ।
0: ਔਰ ਦੇਖੈ ਬਹੁ ਨਟਣੀ ਖਰੇ।
1: ਫਿਰ ਕਈ ਉੱਥੇ ਜਿਹੜੀ ਉਹ ਨੱਚਣੀ ਨੱਚ ਰਹੀ ਸੀ ਵੇਸ਼ਵਾ, ਉਹ ਜਿਹੜੀ ਨੱਚ ਰਹੀ ਸੀ ਉਹਦਾ ਨਾਚ ਵੇਖ ਰਹੇ ਸੀ ਖਲੋਤੇ ਮਸਤੀ ਦੇ ਨਾਲ।
0: ਸਿੰਘਾਂ ਕੋ ਤਹਿ ਲੱਗ ਗਏ ਉਹ ਦਾਵ।
1: ਬਸ ਕੀ ਫਿਰ ਮਹਾਰਾਜ ਜੀ ਨੇ ਸਿੰਘਾਂ ਨੂੰ ਮੌਕਾ ਦੇ ਦਿੱਤਾ। ਖਾਲਸਾ ਦਾ ਦਾ ਤੱਕਦਾ ਹੁੰਦਾ, ਦਾ ਵੇਖਦਾ ਸਿੰਘਾਂ ਦਾ, ਕਹਿੰਦੇ ਦਾ ਲੱਗ ਗਿਆ ਫਿਰ ਖਾਲਸੇ ਦਾ।
0: ਸਿੰਘਾਂ ਨੇ ਸ਼ਤਾਬੀ ਚੱਕਿਓ ਪਾਵ।
1: ਕਹਿੰਦੇ ਬੜੀ ਕਾਹਲੀ ਕਾਹਲੀ ਪੈਰ ਪੁੱਟੇ ਸਿੰਘਾਂ ਨੇ ਵੀ ਛੇਤੀ ਨਾਲ ਪਹੁੰਚੀਏ, ਹੁਣ ਹੌਸਲਾ ਨਹੀਂ ਪਿਆ ਹੁੰਦਾ। ਇਸ਼ਾਰੇ ਇਸ਼ਾਰੇ ਚ ਗੱਲਾਂ ਕਰਦੇ ਮਹਤਾਬ ਸਿੰਘ ਸੁੱਖਾ ਸਿੰਘ ਨੂੰ ਕਹਿੰਦੇ, ਸੁੱਖਾ ਸਿਆ ਚੱਲ ਉਹ ਛੇਤੀ ਛੇਤੀ ਨਾਲੇ ਪਾਪੀ ਦਾ ਸਿਰ ਵੱਢੀਏ, ਇਹਨੂੰ ਛੇਤੀ ਨਾਲ ਜੰਮਪੁਰੀ ਨੂੰ ਭੇਜੀਏ, ਇਹ ਮਲੇਚ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਦੀ ਬੇਅਦਬੀ ਕਰ ਰਿਹਾ।
0: ਸਤਿਗੁਰ ਆਪਣੋ ਕਾਜ ਸੁਵਾਰੇ।
1: ਕਹਿੰਦੇ ਸਤਿਗੁਰਾਂ ਨੇ ਆਪਣਾ ਕਾਰਜ ਆਪ ਹੀ ਸਵਾਰ ਲਿਆ, ਸਾਡਾ ਕੋਈ ਵੱਸ ਨਹੀਂ, ਸਾਡਾ ਕੋਈ ਜ਼ੋਰ ਨਹੀਂ, ਇਹ ਕਾਰਜ ਗੁਰੂ ਦਾ ਸੀ, ਗੁਰੂ ਨੇ ਆਪਣਾ ਕਾਰਜ ਆਪ ਹੀ ਬਣਾ ਲਿਆ। ਕਿ ਸਤਿਗੁਰੂ ਜੀ ਨੇ ਆਪਣਾ ਕਾਰਜ ਆਪ ਹੀ ਸਿੱਧ ਕਰ ਲਿਆ, ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ, ਇਹ ਵਡਿਆਈ ਸਤਿਗੁਰਾਂ ਨੇ ਸਾਨੂੰ ਦੇ ਦਿੱਤੀ ਹੈ।
0: ਓਏ ਕਰ ਦਿਨੋ ਦਿਸ਼ਟ ਅੰਧਾਰੇ।
1: ਕਹਿੰਦੇ ਅੰਨੇ ਹੀ ਕਰਤੇ ਮਹਾਰਾਜ ਨੇ ਸਾਰੇ ਮਲੇਸ਼, ਤੇ ਨਾਲੇ ਪੜ੍ਹਦੇ ਆਉਂਦੇ ਸਿੰਘ, ਪੁਰਾਣੇ ਸਿੰਘ ਇਹ ਬੋਲਾ ਪੜ੍ਹਦੇ ਹੁੰਦੇ, ਅੱਖੀ ਕੱਟਾ ਮੁਖ ਵਿੱਚ ਡੱਟਾ, ਬਿੜ ਬਿੜ ਤੱਕੈ ਬੋਲ ਨਾ ਸਕੈ, ਮਾਰਿਆ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਧੱਕਾ, ਦੁਆਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੀ। ਕਹਿੰਦੇ ਇਸ ਪ੍ਰਕਾਰ ਨਾਲ ਜਕਾਰਾ ਕਰਦੇ ਆਉਂਦੇ ਬੋਲਦੇ ਆਉਂਦੇ, ਕਹਿੰਦੇ ਸਾਰੇ ਮਲੇਛਾਂ ਦੇ ਅੱਖਾਂ ਚ ਘੱਟਾ ਪੈ ਗਿਆ, ਕਿਸੇ ਨੂੰ ਪਤਾ ਤੱਕ ਨੀ ਲੱਗਾ।
0: ਦੋਹਰਾ ਦੋ ਸਿੰਘ ਤਹਿ ਜਾ ਪੁੱਜੇ।
1: ਕਹਿੰਦੇ ਦੋ ਸਿੰਘ ਦੋਵੇਂ ਭਾਈ ਮਹਤਾਬ ਸਿੰਘ ਸੁੱਖਾ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਪਹੁੰਚੇ।
0: ਜਹਿ ਬਾਜੈ ਮਿਰਦੰਗ।
1: ਜਿੱਥੇ ਮਿਰਦੰਗ ਵੱਜ ਰਿਹਾ ਸੀ, ਜਿੱਥੇ ਸਾਜ ਵਜਾਣ ਵਾਲੇ ਸਾਜ ਵਜਾ ਰਹੇ ਸਨ।
0: ਕੱਢ ਸਿਰੋਹੀ ਸਿਰ ਦਈ।
1: ਕਹਿੰਦੇ ਸਰਦਾਰ ਮਹਤਾਬ ਸਿੰਘ ਨੇ ਆਪਣੇ ਮਿਆਨ ਚੋਂ ਤਲਵਾਰ ਕੱਢੀ ਸਰੋਹੀ, ਜਿਹਨੂੰ ਕਹਿੰਦੇ ਆ ਸਦਾ ਦੀ ਸਾਥਣ, ਨਮੋ ਸ਼੍ਰੀ ਭਗਵਤੀ ਬੜੈਲੀ ਸਰੋਹੀ। ਸਰਦਾਰ ਮਹਤਾਬ ਸਿੰਘ ਜੀ ਨੇ ਆਪਣੇ ਮਿਆਨ ਚੋਂ ਤਲਵਾਰ ਕੱਢੀ, ਉਧਰੋਂ ਸਰਦਾਰ ਸੁੱਖਾ ਸਿੰਘ ਜੀ ਨੇ ਮਿਆਨ ਚੋਂ ਤਲਵਾਰ ਕੱਢੀ, ਤੇ ਗੱਜ ਕੇ ਆਖਿਆ ਸਤਿ ਸ੍ਰੀ ਅਕਾਲ, ਇਉਂ ਜਕਾਰਾ ਗਜਾਇਆ।
0: ਮੱਸੇ ਕੇ ਨਿਰ ਸੰਗ।
1: ਕਹਿੰਦੇ ਐਨ ਮੱਸੇ ਦੇ ਕੋਲ ਆਏ ਬੰਗਾਰਿਆ, ਉਹ ਮਲੇਛਾ ਮੱਸਿਆ ਸਾਵਧਾਨ ਹੋ ਜਾ।
0: ਚਾਉ ਪਏ ਮੱਸੇ ਕੋ ਇਮ ਸੀਸ ਉਤਾਰਿਓ।
1: ਵਾਰ ਕੀਤਾ ਇੰਨੇ ਜ਼ੋਰ ਨਾਲ ਭਾਈ ਮਹਤਾਬ ਸਿੰਘ ਨੇ ਕਿ ਮੱਸੇ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ।
0: ਬੋਲੇ ਸੋਨੇਹਾ
1: ਸਤਿ ਸ੍ਰੀ ਅਕਾਲ।
0: ਜਾਣਕਾਰ ਬੋਲੋ ਕਦੂਆ ਟਾਰਿਓ।
1: ਏਦਾਂ ਸਿਰ ਵੱਢ ਕੇ ਸੁੱਟਿਆ ਮੱਸੇ ਪਾਪੀ ਦਾ, ਜਿਵੇਂ ਕੱਦੂ ਲੱਗਾ ਹੁੰਦਾ ਨਾ ਵੱਡਾ ਵੇਲ ਨਾਲੋਂ, ਤੇ ਏਦਾਂ ਤੋੜ ਕੇ ਸੁੱਟ ਦੇਈਦਾ, ਏਦਾਂ ਕਹਿੰਦੇ ਵੱਢ ਕੇ ਦਾ ਸਿਰ ਸੁੱਟਿਆ।
0: ਉਤੋਂ ਜੋ ਜ਼ੇਵਰ ਤਾਂ ਕੇ ਦੁਆਰੇ।
1: ਜਿਹੜੀ ਉੱਥੇ ਵੇਸ਼ਿਆ ਨੱਚਦੀ ਸੀ, ਭਾਈ ਸੁੱਖਾ ਸਿੰਘ ਨੇ ਤਲਵਾਰ ਫੜੀ ਉਹਨੂੰ ਝਟਕ ਦਿੱਤਾ, ਜਿਹੜੇ ਪੰਜ ਚਾਰ ਹੋਰ ਸਾਰੇ ਵੱਢ ਕੇ ਡੱਕਰੇ ਕਰ ਦਿੱਤੇ, ਤੇ ਮੱਸੇ ਰੰਗੜ ਦੇ ਗਲ ਚ ਨਾ ਹਾਰ ਪਾਇਆ ਹੋਇਆ ਕੀਮਤੀ ਸੋਨੇ ਦਾ, ਔਰ ਜਿੰਨੇ ਗਹਿਣੇ ਸਰਦਾਰ ਸੁੱਖਾ ਸਿੰਘ ਨੇ ਉਹ ਸਾਰੇ ਕਬਜ਼ੇ ਕਰ ਲਏ, ਵੀ ਚਲੋ ਜੋ ਮਿਲੇਗਾ ਇਹਦੇ ਨਾਲ ਵੀ ਕੋਈ ਰਾਜ ਸਾਜ ਖਰੀਦਾਂਗੇ। ਕਹਿੰਦੇ ਉਹ ਜਿਹੜੇ ਉੱਥੇ ਗਹਿਣੇ ਗੁਣੇ ਪਏ ਹੋਏ ਉਹ ਸਾਰੇ ਸਰਦਾਰ ਸੁੱਖਾ ਸਿੰਘ ਨੇ ਕਬਜ਼ੇ ਕਰ ਲਏ।
0: ਦੂਜੇ ਸਿੰਘ ਸੋ ਲਇਓ ਉਤਾਰੇ।
1: ਕਹਿੰਦੇ ਦੂਜੇ ਸਿੰਘ ਭਾਈ ਸੁੱਖਾ ਸਿੰਘ ਨੇ ਸਾਰੇ ਗਹਿਣੇ ਉਤਾਰ ਲਏ।
0: ਤਾਉ ਲਾਓ ਛੇਰ ਪਇਓ ਅਤ ਭਾਰੀ।
1: ਕਹਿੰਦੇ ਇੱਕਦਮ ਬੜੀ ਤੇਜ਼ੀ ਨਾਲ ਉਹਦਾ ਸਿਰ ਚੁੱਕਿਆ, ਵੀ ਇੱਥੇ ਨੀ ਛੱਡਣਾ, ਵਚਨ ਕੀਤਾ ਸੀ ਕਿ ਖਾਲਸੇ ਪੰਥ ਦੇ ਚਰਣਾਂ ਦੇ ਵਿੱਚ ਲਿਆ ਕੇ ਹਾਜ਼ਰ ਕਰਨਾ ਮੱਸੇ ਦਾ ਸਿਰ। ਕਹਿੰਦੇ ਸਿਰ ਚੁੱਕ ਲਿਆ ਤੇ ਚਾਲਾ ਪਾਣ ਲੱਗੇ।
0: ਫਿਰ ਘੋੜਨ ਚੜ ਕਰੀ ਸਵਾਰੀ।
1: ਇੱਕਦਮ ਜਿਵੇਂ ਕੋਈ ਤੀਰ ਨੀ ਜਾਂਦਾ ਬੰਦੂਕ ਚੋਂ, ਗੋਲੀ ਨੀ ਨਿਕਲਦੀ, ਏਦਾਂ ਦਰਬਾਰ ਸਾਹਿਬ ਚੋਂ ਨਿਕਲੇ ਤੇ ਘੋੜਿਆਂ ਕੋਲ ਆ ਗਏ, ਲਾਚੀ ਬੇਰੀ ਕੋਲ ਮਾਰ ਕੇ ਛਾਲ, ਦੋਵੇਂ ਸੂਰਮੇ ਘੋੜਿਆਂ ਤੇ ਬਹਿ ਗਏ, ਬਰਛੇ ਚੁੱਕ ਲਏ ਮੱਸੇ ਦਾ ਸਿਰ। ਕਹਿੰਦੇ ਬਰਛੇ ਦੇ ਵਿੱਚ ਏਦਾਂ ਟੰਗ ਲਿਆ ਤੇ ਟੰਗ ਕੇ ਚੱਲ ਪਏ ਜਕਾਰੇ ਗਜਾਉਂਦਿਆਂ।
0: ਛੇੜ

0: ਕਿਹੜਾ ਕੋਈ ਚਿੰਤਾ ਸੀ ਉਹਨਾਂ ਨੂੰ, ਤਾਂ ਇਹ ਸੀ ਵੀ ਕਿਹੜਾ ਆਜੂ ਇੱਥੇ, ਸਾਡੀ ਐਡੀ ਫੌਜ ਆ, ਕਿਹੜਾ ਸਿੰਘ ਹੌਸਲਾ ਕਰਕੇ ਆਵੇਗਾ, ਉਹ ਤਾਂ ਬੇਫਿਕਰੇ ਬੈਠੇ ਸਨ।
1: ਰਹਿਤ ਹੁਤੇ ਤੇ ਬਹੁਤੀ ਫੌਜ,
0: ਬਹੁਤੀ ਵੱਡੀ ਭਾਰੀ ਫੌਜ ਰਹਿੰਦੀ ਸੀ ਮੱਸੇ ਦੀ ਇੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ।
1: ਰਹੇ ਬਹੁਤ ਗਾਫਲ ਕਰ ਮੌਜ,
0: ਕਹਿੰਦੇ ਬੜੇ ਗਾਫਲ ਜੇ ਹੋਏ ਰਹਿੰਦੇ ਸੀ ਮੌਜ ਵਿੱਚ, ਵੀ ਸਾਨੂੰ ਕਿਹੜਾ ਇੱਥੇ ਕਿਸੇ ਨੇ ਆ ਕੇ ਕੁਝ ਆਖਣਾ, ਇੱਥੇ ਕਿਹੜਾ ਸਿੰਘ ਆ ਚੱਲੇ।

0: ਦੇ ਵਿੱਚ ਦੱਬੇ ਹੋਏ ਨਾ, ਅੱਖਾਂ ਉਂਗਦੀਆਂ ਉਂਗਦੀਆਂ ਜਿਹੀਆਂ, ਮਲਦੇ ਮਲਦੇ ਜੀ ਉੱਠ ਕੇ ਪੁੱਛਦੇ ਆ ਰੋਲਾ ਜਿਹਾ ਕਾਹਦਾ ਪੈਂਦਾ, ਕੀ ਹੋ ਗਿਆ, ਏਦਾਂ ਪੁੱਛਦੇ, ਪਤਾ ਕੋਈ ਨੀ ਵੀ ਇਹਨਾਂ ਦਾ ਜਿਹੜਾ ਜਰਨੈਲ ਹੈ ਮੱਸਾ ਉਹਦਾ ਧਾੜੀ ਰਹਿ ਗਿਆ, ਸਿਰ ਹੈ ਹੀ ਨੀ ਸਿਰ ਤੇ,
1: ਦੋਹਰਾ ਕਾਠੀ ਪਾਏ ਹਥਿਆਰ ਲੈ।
0: ਫਿਰ ਅੰਦਰੋਂ ਕੋਈ ਇੱਕ ਅੱਧਾ ਜਿਹੜਾ ਕੋਈ ਬਚਿਆ ਉਹਨੇ ਆ ਕੇ ਦੱਸਿਆ ਦਰਬਾਰ ਸਾਹਿਬ ਚ, ਉਹ ਬਾਹਰ ਤੁਸੀਂ ਬੈਠੇ ਹੋ, ਉਹ ਸਿਰ ਵੱਢ ਕੇ ਲੈ ਗਿਆ ਮੱਸੇ ਦਾ। ਕਹਿੰਦੇ ਫਿਰ ਇਹਨਾਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ,
1: ਤਾਉ ਲਾਓ ਸਿੰਘ ਗਏ ਦੂਰ।
0: ਪਰ ਜਿੰਨੇ ਨੂੰ ਇਹਨਾਂ ਨੇ ਜਾ ਕੇ ਪਿੱਛਾ ਕਰਨਾ ਸੀ, ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਜੀ ਹਵਾ ਹੋ ਗਏ, ਦੂਰ ਚਲੇ ਗਏ।
1: ਮਾਰਿਓ ਸੁਣ ਫੌਜਦਾਰ ਕੋ।
0: ਕਹਿੰਦੇ ਜਦੋਂ ਇਹਨਾਂ ਸੁਣਿਆ ਵੀ ਸਾਡਾ ਫੌਜਦਾਰ ਮੱਸਾ ਰੰਗੜ ਮੰਡਿਆਲੀ ਵਾਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੂੰ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਹਾਨ ਬਖਸ਼ਿਸ਼ ਹੈ ਸਤਿਕਾਰਯੋਗ ਗਿਆਨੀ ਜੀ ਤੇ। ਪਿਛਲੇ ਲਗਭਗ 23 ਸਾਲ ਤੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਿਰੰਤਰ ਕਥਾ ਦੀ ਸਵੇਰੇ ਸ਼ਾਮ ਸੇਵਾ ਨਿਭਾਉਂਦੇ ਆ ਰਹੇ ਹਨ। ਇਤਿਹਾਸ ਤੇ ਗੁਰਮਤਿ ਸਿਧਾਂਤਾਂ ਤੇ ਬੜੀ ਗਹਿਰੀ ਅਤੇ ਨਵੇਕਲੀ ਉਹਨਾਂ ਦੀ ਪਕੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਲਗਭਗ 7 ਕਥਾ ਸੰਪੂਰਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਗਿਆਨੀ ਜੀ ਨੇ ਕੀਤੀਆਂ ਨੇ ਤੇ ਲੜੀਵਾਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਵੀ ਰੋਜ਼ਾਨਾ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਰਦੇ ਨੇ। ਸੋ ਸਾਡੇ ਵੱਡੇ ਭਾਗ ਹਨ ਜੋ ਇੱਕ ਮਹੀਨੇ ਦਾ ਸਮਾਂ ਉਹਨਾਂ ਨੂੰ ਬੇਨਤੀ ਕਰਕੇ ਅਸੀਂ ਲਿਆ ਤੇ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸੰਗਤਾਂ ਬੜੇ ਪ੍ਰੇਮ ਨਾਲ ਬੜੀ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਲਾਹੇ ਪ੍ਰਾਪਤ ਕਰਦੇ ਹੋ। ਰਹਿੰਦੀ 31 ਤਰੀਕ ਤੱਕ ਇਸੇ ਤਰ੍ਹਾਂ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਹੁੰਮ ਹੁਮਾ ਕੇ ਪਹੁੰਚਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਗੁਰ ਇਤਿਹਾਸ ਗੁਰਬਾਣੀ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਅਤਿ ਸਤਿਕਾਰਯੋਗ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਗੁਰਬਾਣੀ ਗੁਰਮਤਿ ਸਿਧਾਂਤ ਗੁਰ ਇਤਿਹਾਸ ਪਾਵਨ ਸਤਿਗੁਰੂ ਜੀ ਦੇ ਦਰ ਕਰਦੀਆਂ ਵਿਚਾਰਾਂ ਕਵਿਤਾਵਾਂ ਕਵੀਸ਼ਰੀਆਂ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਪਿਆਰੇ ਉਸ ਸਮਾਂ ਮਿਲੇ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਜੀ ਦੇ ਰੂਬਰੂ ਹੁੰਦਿਆਂ ਆਪ ਜੀ ਦੇ ਦਰਸ਼ਨ ਦੀ ਦਾਤ ਕਰਦਿਆਂ ਗੁਰਮਤਿ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਆਰੰਭ ਕੀਤੇ ਜਾਣ। ਆਪ ਕਵਿਤਾ ਵਿੱਚ ਜ਼ਿਕਰ ਕਰ ਰਹੇ ਸੀ, ਸੁਣ ਰਹੇ ਸੀ ਕਿ ਇਹ ਮਨੁੱਖ ਜੇ ਤੂੰ ਆਨੰਦ ਲੈਣਾ ਆਪਣੇ ਮਨ ਨੂੰ ਗੁਰੂ ਨਾਲ ਜੋੜ, ਇਹ ਸਭ ਤੋਂ ਔਖਾ ਕਾਰਜ ਹੈ। ਇਹਨੂੰ ਜੇ ਸੌਖੇ ਤੌਰ ਤੇ ਸਮਝਣਾ ਹੋਵੇ, ਪਾਠ ਅਸੀਂ ਸਾਰੇ ਹੀ ਕਰਦੇ ਹਾਂ ਪਰ ਮਨ ਪਾਠ ਨਹੀਂ ਕਰਦਾ ਹੁੰਦਾ, ਮਨ ਕਿਤੇ ਦੂਰ ਅਡਾਗ ਨਹੀਂ ਮਾਰਦਾ। ਇਹ ਅਥਰਾ ਘੋੜਾ ਹੈ, ਇਹ ਆਪਣੀ ਮਰਜ਼ੀ ਕਰਦਾ ਹੈ। ਤੇ ਮਨ ਦੇ ਸੰਬੰਧ ਵਿੱਚ ਅਸੀਂ ਜਿਹੜੇ ਪ੍ਰਚਾਰਕ ਹਾਂ, ਅਸੀਂ ਸਾਰਾ ਫੋਕਸ ਇਸੇ ਗੱਲ ਤੇ ਕੀਤਾ, ਸਾਰਾ ਜ਼ੋਰ ਦਿੱਤਾ ਵੀ ਪਹਿਲਾਂ ਮਨ ਇਕਾਗਰ ਕਰੋ, ਪਵਿੱਤਰ ਕਰੋ, ਫਿਰ ਪਾਠ ਕਰੋ। ਪਾਠ ਆਪਾਂ ਸਾਰੇ ਕਰਦੇ ਹਾਂ ਪਰ ਕਿੰਨਿਆਂ ਕੁ ਦਾ ਮਨ ਇਕਾਗਰ ਹੁੰਦਾ? ਮੈਂ ਇਹ ਨਹੀਂ ਕਹਿੰਦਾ ਕਿ ਮਨ ਇਕਾਗਰ ਕਰਕੇ ਪਾਠ ਨਹੀਂ ਕਰਨਾ ਚਾਹੀਦਾ, ਕਰਨਾ ਚਾਹੀਦਾ। ਪਰ ਅਸਲ ਵਿੱਚ ਜੇ ਤੁਸੀਂ ਗੁਰਮਤਿ ਸਿਧਾਂਤ ਨੂੰ ਮੰਨੋਗੇ, ਮਨ ਜਲਦੀ ਕੀਤਿਆਂ ਇਕਾਗਰ ਨਹੀਂ ਹੁੰਦਾ। ਇਹ ਤੇ ਇੱਕੋ ਤਰੀਕੇ ਨਾਲ ਇਕਾਗਰ ਹੁੰਦਾ ਜਦੋਂ ਇਹ ਬਾਣੀ ਪੜ੍ਹਦਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ ਫਿਰ ਇਹ ਇਕਾਗਰ ਹੋ ਜਾਂਦਾ। ਬਿਨਾਂ ਬਾਣੀ ਪੜਿਆ ਮਨ ਇਕਾਗਰ ਨਹੀਂ ਹੁੰਦਾ। ਤੇ ਜਾਂ ਫਿਰ ਵਾਹਿਗੁਰੂ ਦਾ ਸਿਮਰਨ ਹੈ ਜਿਹੜਾ, ਬਾਰ ਬਾਰ ਤੁਸੀਂ ਵਾਹਿਗੁਰੂ ਵਾਹਿਗੁਰੂ ਆਖੋ, ਫਿਰ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਏ। ਆਓ ਫਿਰ ਯਤਨ ਕਰੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਰਲ ਕੇ ਯਤਨ ਕਰੀਏ, ਅਸੀਂ ਵੀ ਤੇ ਤੁਸੀਂ ਵੀ, ਗੁਰੂ ਮਿਹਰਬਾਨ ਹੋ ਜਾਏ। ਦੋ ਵਾਰੀ ਵਾਹਿਗੁਰੂ ਸ਼ਬਦ ਆਖੀਏ, ਜਦੋਂ ਵਾਹਿਗੁਰੂ ਸ਼ਬਦ ਆਖਾਂਗੇ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ। ਇਕਾਗਰ ਹੋਇਆ ਮਨ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏਗਾ। ਤੇ ਜਦੋਂ ਸਾਡਾ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ, ਫਿਰ ਸਾਡਾ ਆਉਣਾ ਸਫਲਾ ਹੋਵੇਗਾ, ਬੈਠਣਾ ਸਫਲਾ ਹੋਵੇਗਾ, ਸੁਣਨਾ ਸਫਲਾ ਹੋਵੇਗਾ, ਬੋਲਣਾ ਸਫਲਾ ਹੋਵੇਗਾ, ਸਾਡੇ ਦੁੱਖਾਂ ਦਾ ਨਾਸ ਹੋਵੇਗਾ, ਸਾਡੇ ਸੁੱਖਾਂ ਵਿੱਚ ਵਾਧਾ ਹੋਵੇਗਾ, ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ, ਸਾਡੇ ਕਾਰਜ ਰਾਸ ਹੋ ਜਾਣਗੇ। ਤੇ ਇਉਂ ਜਾਣੋ ਵੀ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹਨਾਂ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਾਓ, ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦੇ ਸਿਮਰਨ ਨਾਲ ਆਪਣੇ ਖੰਡਤ ਹੋਏ ਖਿਆਲਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੋ। ਸਾਰੇ ਪਿਆਰ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਇਹ ਮਨ ਕੁਛ ਸਮੇਂ ਲਈ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਟਿਕ ਜਾਏ, ਤਾਂ ਕਿ ਅਸੀਂ ਆਪਣੇ ਸ਼ਾਨਾ ਮਤੇ ਇਤਿਹਾਸ ਨੂੰ ਸਮਝ ਸਕੀਏ। ਮੈਂ ਜਿਹੜਾ ਪ੍ਰਸੰਗ ਸ਼ਾਮ ਦੇ ਵੇਲੇ ਆਰੰਭਿਆ, ਕਿਉਂਕਿ ਚਾਰ ਦਿਨ ਨਿਰੰਤਰ ਵੀਰਵਾਰ ਦੀ ਰਾਤ, ਸ਼ੁੱਕਰਵਾਰ ਦੀ ਰਾਤ, ਸ਼ਨੀਵਾਰ ਦੀ ਰਾਤ ਅਤੇ ਐਤਵਾਰ ਦੀ ਰਾਤ ਅਸੀਂ ਦੀਵਾਨ ਨਹੀਂ ਕੀਤਾ। ਅਸੀਂ ਸਸਕੈਚਵਨ ਗਏ ਹੋਏ ਸਾਂ, ਰਜਾਈਆਂ ਦੀ ਧਰਤੀ 'ਤੇ, ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਬਣਾਏ ਪ੍ਰੋਗਰਾਮ ਮੁਤਾਬਕ। ਇਸ ਕਰਕੇ ਜਿਹੜੀ ਰੋਜ਼ ਸੰਗਤ ਆਉਂਦੀ ਹੈ, ਕਈ ਵਾਰੀ ਲੜੀ ਟੁੱਟ ਜਾਂਦੀ ਹੈ ਕਿ ਪ੍ਰਸੰਗ ਕਿਹੜਾ ਚੱਲਦਾ ਸੀ। ਪ੍ਰਸੰਗ ਚੱਲਦਾ ਸੀ ਵੱਡੇ ਘੱਲੂਘਾਰੇ ਦਾ ਬਦਲਾ। ਵੱਡਾ ਘੱਲੂਘਾਰਾ ਸਾਡੇ ਇਤਿਹਾਸ ਵਿੱਚ ਜਿਹੜਾ 5 ਫਰਵਰੀ 1762 ਨੂੰ ਹੋਇਆ, ਜਿੰਨਾ ਨੁਕਸਾਨ ਮੇਰੀ ਕੌਮ ਦਾ ਉਸ ਘੱਲੂਘਾਰੇ ਵਿੱਚ ਹੋਇਆ, ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਕਿ ਏਡਾ ਵੱਡਾ ਨੁਕਸਾਨ, ਇੱਕੋ ਦਿਨ ਵਿੱਚ 35,000 ਤੋਂ 50,000 ਤੱਕ ਸ਼ਹੀਦ ਹੋਏ ਸਾਡੇ ਕੌਮ ਦੇ। ਉਹਨਾਂ ਵਿੱਚ ਬਜ਼ੁਰਗ ਮਾਂ ਬਾਪ, ਉਹਨਾਂ ਵਿੱਚ ਬੱਚੇ ਬੱਚੀਆਂ, ਉਹਨਾਂ ਵਿੱਚ ਮੁਟਿਆਰ ਧੀਆਂ ਅਤੇ ਉਹਨਾਂ ਵਿੱਚ ਨੌਜਵਾਨ, ਮੈਦਾਨੇ ਜੰਗ ਵਿੱਚ ਜੂਝਣ ਵਾਲੇ 35,000 ਤੋਂ 50,000 ਵਿਦਵਾਨਾਂ ਨੇ ਗੱਲ ਮੰਨੀ ਹੈ। ਲੋਕਾਂ ਨੇ ਅਹਿਮ ਸ਼ਬਦਾਲੀ ਤੋਂ ਡਰਦਿਆਂ ਬੂਹੇ ਬੰਦ ਕਰ ਲਏ, ਕਿਤੇ ਸਿੱਖ ਪਾਣੀ ਦੀ ਬੂੰਦ ਨਾ ਮੰਗ ਲੈ। ਤੇ ਖਾਲਸਾ ਇਹ ਜੰਗ ਲੜਦਾ, ਅਬਦਾਲੀ ਦਾ ਘੇਰਾ ਤੋੜ ਕੇ, ਜੈਨ ਖਾਂ ਅਤੇ ਭੀਖਣ ਖਾਂ ਦੀਆਂ ਫੌਜਾਂ ਨੂੰ ਹਰਾ ਕੇ ਹਠੂਰ ਦੀ ਢਾਬ ਤੇ ਕੁਝ ਜਲ ਸਕਦਾ ਹੈ। ਹਠੂਰ ਪਿੰਡ ਹੈ, ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ, ਨਾਲ ਮੋਗਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ, ਉੱਥੇ ਇੱਕ ਢਾਬ ਹੈ, ਪਤਾ ਨਹੀਂ ਕਿਸ ਰੂਪ ਵਿੱਚ ਹੋਏਗੀ। ਲੇਕਿਨ ਇਤਿਹਾਸ ਕਹਿੰਦਾ ਕਿ ਘਟਨਾ ਏਡੀ ਵੱਡੀ ਵਾਪਰੀ ਕਿ ਢਾਬ ਦੇ ਇੱਕ ਕਿਨਾਰੇ ਤੇ ਜ਼ਖਮੀ ਹੋਈ ਸਿੱਖ ਪਾਣੀ ਪੀਂਦੇ ਸਨ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੂਜੇ ਪਾਸੇ ਢਾਬ ਦੇ। ਹੁਣ ਉਹਨਾਂ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਸਿੱਖਾਂ ਤੇ ਹਮਲਾ ਕਰਨ। ਇੱਕ ਤਰੀਕੇ ਨਾਲ ਉਹ ਸਿੱਖਾਂ ਤੋਂ ਡਰ ਗਏ ਸਨ
ਕਿ 2 ਲੱਖ ਤੋਂ ਵੱਡੀ ਫੌਜ ਤੇ ਸਿੱਖ ਫਿਰ ਵੀ ਸਾਡਾ ਘੇਰਾ ਤੋੜ ਵਿੱਚ ਕਾਮਯਾਬ ਹੋ ਗਏ। ਅਖੀਰ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਵਸੇਰਾ ਕੀਤਾ, ਜ਼ਖਮ ਭਰਨ ਲੱਗੇ। ਫੈਸਲਾ ਹੋਇਆ ਕਿ ਜਾਤੀ ਨੁਕਸਾਨ ਦੀ ਗੱਲ ਕਿਸੇ ਨੇ ਨਹੀਂ ਕਰਨੀ, ਕਿਹੜੇ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ। ਆਪਣੇ ਕੋਲ ਇੱਕੋ ਨਿਸ਼ਾਨਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਹਾਲੇ ਪੰਜਾਬ ਬੈਠਾ ਹੈ, ਆਓ ਆਪਾਂ ਉਹ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲਈਏ। ਸਿਦਕ, ਔਖਾ ਵਕਤ ਹਰ ਬੰਦੇ ਦੇ ਜੀਵਨ ਵਿੱਚ ਆਉਂਦਾ ਹੈ, ਬਹੁਤੀ ਵਾਰੀ ਔਖੇ ਟਾਈਮ ਵਿੱਚ ਆ ਕੇ ਬੰਦਾ ਢੇਰੀ ਢਾ ਜਾਂਦਾ ਹੈ। ਇਹ ਮਨੁੱਖੀ ਜੀਵਨ ਲਈ ਬਹੁਤ ਘਾਤਕ ਚੀਜ਼ ਹੈ ਜਦੋਂ ਔਖੇ ਵਕਤ ਵਿੱਚ ਮਨੁੱਖ ਹੌਸਲਾ ਹਾਰਦਾ ਹੈ। ਮੇਰੇ ਤੇ ਤੁਹਾਡੇ ਤੇ ਕੋਈ ਬੰਦਾ ਐਸਾ ਨਹੀਂ ਜਿਹਦੇ ਤੇ ਬਿਪਤਾ ਨਾ ਪਈ ਹੋਵੇ। ਔਖੇ ਵਕਤ ਵਿੱਚ ਆਪਣੇ ਆਪ ਨੂੰ ਮਨ ਕਰਕੇ ਤਕੜੇ ਰੱਖਣਾ ਹੁੰਦਾ ਹੈ, ਮਨ ਕਰਕੇ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਹੁੰਦਾ ਹੈ। ਮੁਸੀਬਤਾਂ ਆਉਂਦੀਆਂ ਨੇ, ਮਰਦਾਂ ਤੇ ਆਉਂਦੀਆਂ ਨੇ। ਖਾਲਸੇ ਨੇ ਫੈਸਲਾ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣੀ ਹੈ। ਹੁਣ ਜਜ਼ਬਾ ਵੇਖੋ, ਕੋਈ ਕਿਲ੍ਹਾ ਕੋਲ ਨਹੀਂ, ਹਥਿਆਰ ਕੋਲ ਨਹੀਂ, ਚੰਗੇ ਘੋੜੇ ਕੋਲ ਨਹੀਂ, ਸਿੱਖਾਂ ਦੀ ਗਿਣਤੀ ਬਹੁਤੀ ਨਹੀਂ, ਪਰ ਇਰਾਦਾ ਕੀ ਹੈ ਕਿ ਜ਼ਾਲਮ ਦੇ ਨੱਕ ਵਿੱਚ ਦਮ ਕਰਨਾ, ਉਹਨੂੰ ਦੱਸਣਾ ਕਿ ਗੁਰੂ ਕਾ ਖਾਲਸਾ ਕੀ ਹੈ, ਤੇ ਚੱਲ ਪਏ ਨੇ ਸਰਹੰਦ ਵੱਲ। ਸਰਹੰਦ ਦੇ ਜੈਨ ਖਾਨ ਨੇ ਜਦੋਂ ਵੇਖਿਆ ਸਿੱਖ ਆ ਗਏ, ਇਹਨੇ ਸਿੱਖਾਂ ਵੱਲ ਆਪਣੇ ਕਾਸਦ ਭੇਜੇ ਕਿ ਸਰਹੰਦ ਤੇ ਹਮਲਾ ਨਾ ਕਰਿਓ, ਦੱਸੋ ਕੀ ਚਾਹੁੰਦੇ ਹੋ। ਅਖੀਰ ਗੱਲ 50,000 ਰੁਪਈਏ ਤੇ ਮੁੱਕ ਗਈ। 50,000 ਉਹ ਜ਼ਮਾਨੇ ਦਾ ਸਿੱਖਾਂ ਨੂੰ ਅਦਾ ਕੀਤਾ ਗਿਆ। ਸਿੱਖੇ 50,000 ਰੁਪਈਆ ਲੈ ਕੇ ਖੁਸ਼ ਹੋਏ ਵੀ ਚੰਗੇ ਘੋੜੇ ਲਵਾਂਗੇ, ਚੰਗੇ ਹਥਿਆਰ ਲਵਾਂਗੇ, ਸਾਨੂੰ ਅਬਦਾਲੀ ਨਾਲ ਲੜਨਾ ਸੌਖਾ ਹੋ ਜਾਏਗਾ। ਸਿੱਖ ਜਿਹੜਾ ਹੈ ਉਹ ਘੋੜੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ, ਸਿੱਖ ਸ਼ਸਤਰਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਹੈ। ਇੱਥੋਂ ਸਿੱਖ ਚੱਲ ਪਏ ਪਟਿਆਲੇ ਦੇ ਕੋਲ ਜਿਹੜਾ ਬਹਾਦਰਗੜ੍ਹ ਹੈ, ਉੱਥੇ ਸਿੱਖ ਡੇਰਾ ਲਾ ਕੇ ਬੈਠੇ ਸਨ। ਇਦੋਂ ਜੈਨ ਖਾਨ ਸਰਹੰਦ ਦਾ ਹਾਕਮ ਹੈ, ਜਿਹੜਾ ਸੂਬੇਦਾਰ ਸਰਹੰਦ ਦਾ ਜੈਨ ਖਾਨ, ਉਹਦਾ ਇੱਕ ਦੀਵਾਨ ਹੈ ਜਿਹਦਾ ਨਾਂ ਹੈ ਲਕਸ਼ਮੀ ਨਾਰਾਇਣ। ਇਹ ਕੁਰਾਲੀ ਦੇ ਰਹਿਣ ਵਾਲਾ ਸੀ। ਇਹਨੇ ਆਖਿਆ ਜੈਨ ਖਾਨ, ਸਿੱਖਾਂ ਕੋਲ ਕੋਈ ਬਹੁਤੀ ਫੌਜ ਨਹੀਂ ਸੀ, ਉਹਨਾਂ ਕੋਲ ਜੰਗੀ ਸਮਾਨ ਨਹੀਂ ਸੀ, ਤੂੰ ਤੇ ਐਵੇਂ 50,000 ਰੁਪਇਆ ਗਵਾ ਦਿੱਤਾ। ਤੇ ਜੈਨ ਖਾਨ ਨੇ ਆਖਿਆ ਫਿਰ ਕੀ ਹੋਇਆ ਜੇ 50,000 ਦੇ ਦਿੱਤਾ? ਹਾਲੇ ਤੇ ਸਿੱਖ ਦੂਰ ਨਹੀਂ ਗਏ, ਆਪਾਂ ਹੁਣ ਉਹਨਾਂ ਤੇ ਹਮਲਾ ਕਰ ਦਿੰਦੇ ਹਾਂ। ਇਉਂ ਜਾਣੋ ਕਿ ਲਕਸ਼ਮੀ ਨਾਰਾਇਣ ਨੇ ਇੱਕ ਤਰ੍ਹਾਂ ਦੀ ਚੁੱਕ ਦੇ ਦਿੱਤੀ ਹੈ, ਚੁੱਕ ਬਹੁਤ ਮਾੜੀ ਹੈ। ਹੁਣ ਇਹ ਲਕਸ਼ਮੀ ਨਾਰਾਇਣ ਨੂੰ ਨਾਲ ਲੈ ਕੇ ਜੈਨ ਖਾਨ ਜਿਹੜਾ ਉੱਥੇ ਪਹੁੰਚਿਆ ਜਿੱਥੇ ਬਹਾਦਰਗੜ੍ਹ ਦੇ ਕੋਲ ਹਠਨੌਲਾ ਪਿੰਡ ਇਤਿਹਾਸ ਵਿੱਚ ਕਿਤੇ ਕਿਤੇ ਲਿਖਿਆ ਮਿਲਦਾ, ਨਹੀਂ ਤਾਂ ਬਹਾਦਰਗੜ੍ਹ ਦੇ ਨੇੜੇ ਬਹੁਤਾ ਜ਼ਿਕਰ ਹੈ। ਉੱਥੇ ਪਹੁੰਚੇ ਸਿੱਖ ਤੇ ਜੈਨ ਖਾਨ ਦੀਆਂ ਫੌਜਾਂ ਨੇ, ਲਕਸ਼ਮੀ ਨਾਰਾਇਣ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਸਿੱਖਾਂ ਨੇ ਰਵਾਇਤੀ ਹਥਿਆਰ ਨਾਲ ਮੁਕਾਬਲਾ ਕੀਤਾ ਤੇ ਕੁਦਰਤ ਦਾ ਇਹ ਵੱਡਾ ਵਰਦਾਨ ਸੀ ਕਿ ਸਿੱਖਾਂ ਨੇ ਜੈਨ ਖਾਨ ਦੀਆਂ ਫੌਜਾਂ ਨੂੰ ਭਜਾ ਦਿੱਤਾ। ਲਕਸ਼ਮੀ ਨਾਰਾਇਣ ਦੀਆਂ ਫੌਜਾਂ ਡਰ ਗਈਆਂ, ਹਥਿਆਰ ਸੁੱਟ ਕੇ ਘੋੜੇ ਛੱਡ ਕੇ ਭੱਜ ਗਈਆਂ ਜੈਨ ਖਾਨ ਦੀਆਂ ਫੌਜਾਂ, ਭੱਜ ਗਈਆਂ ਲਕਸ਼ਮੀ ਨਾਰਾਇਣ ਦੀਆਂ ਫੌਜਾਂ। ਤੁਸੀਂ ਵੇਖਿਆ ਹੋਏਗਾ, ਜਦੋਂ ਰੱਬ ਨੇ ਕੁਝ ਬਖਸ਼ਿਸ਼ ਕਰਨਾ ਹੋਵੇ ਆਪਣੇ ਆਪ ਰਾਹ ਬਣਦੇ ਜਾਂਦੇ ਨੇ। ਰੱਬ ਕਿਸੇ ਦੀ ਜੇਬ ਵਿੱਚ ਪੈਸਾ ਨਹੀਂ ਪਾਉਂਦਾ, ਨਾ ਰੱਬ ਕਿਸੇ ਦੀ ਜੇਬ ਵਿੱਚੋਂ ਡਾਲਰ ਕੱਢਦਾ। ਮੇਰੀ ਗੱਲ ਨਵੇਰੀ ਨਾ ਹੋ ਜਾਏ, ਜਦੋਂ ਕੁਝ ਦੇਣਾ ਹੁੰਦਾ ਤੇ ਢੋ ਬਣ ਜਾਂਦਾ, ਆਪਣੇ ਆਪ ਢੋ ਢੁੱਕ ਜਾਂਦਾ। ਆਇਆ ਸੀ ਜੈਨ ਖਾਂ ਫੌਜਾਂ ਲੈ ਕੇ ਸਿੱਖਾਂ ਤੋਂ 50,000 ਵਸੂਲਣ, ਲੇਕਿਨ ਉਹਦੀਆਂ ਫੌਜਾਂ ਹਥਿਆਰ ਸੁੱਟ ਕੇ ਘੋੜੇ ਛੱਡ ਕੇ ਭੱਜ ਗਈਆਂ। ਲਕਸ਼ਮੀ ਨਾਰਾਇਣ ਦੀਆਂ ਫੌਜਾਂ ਹਥਿਆਰ ਸੁੱਟ ਕੇ ਘੋੜੇ ਛੱਡ ਕੇ ਭੱਜ ਗਈਆਂ। ਸਿੱਖਾਂ ਨੇ ਖੁਸ਼ੀ ਦੇ ਜਕਾਰੇ ਗਜਾਏ। ਉਹਨਾਂ ਆਖਿਆ ਵਾਹਿਗੁਰੂ ਮਿਹਰਬਾਨ ਹੋ ਗਿਆ, ਹੁਣ ਸਾਨੂੰ ਚੰਗੇ ਘੋੜੇ ਵੀ ਮਿਲ ਗਏ, ਹੁਣ ਸਾਨੂੰ ਚੰਗੇ ਹਥਿਆਰ ਵੀ ਮਿਲ ਗਿਆ ਤੇ 50,000 ਰੁਪਈਆ ਵੀ ਮਿਲ ਗਿਆ, ਤੇ ਹੁਣ ਸਾਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਮੁਕਾਬਲਾ ਕਰਨਾ ਸੌਖਾ ਹੋ ਜਾਏਗਾ। ਤੇ ਇੱਕ ਵਾਰੀ ਫਿਰ ਪਟਿਆਲੇ ਦੇ ਲਾਗੇ ਇਹ ਖਾਲਸਾ ਪੰਥ ਦਲ ਖਾਲਸਾ ਹੈ ਜਿਹੜਾ, ਇਹ ਕਿਹੜਾ ਗੁਰਮਤਾ ਕਰਦਾ, ਇਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਸਮੁੱਚੀ ਕੁਰਬਾਨ ਕਰਦਾ। 11 ਦੀਆਂ 11 ਮਿਸਲਾਂ ਦੇ ਜੱਥੇਦਾਰ ਇੱਥੇ ਮੌਜੂਦ ਨੇ, ਕਿਉਂਕਿ ਵੱਡਾ ਘੱਲੂਘਾਰਾ 11 ਮਿਸਲਾਂ ਨੇ ਰਲ ਕੇ ਰਲਿਆ। ਤੇ ਆਓ ਹੁਣ ਤੱਕੋ
ਬਹਾਦਰਗੜ੍ਹ ਦੇ ਕੋਲ ਖਾਲਸਾ ਪੰਥ ਬੈਠ ਕੇ ਜਿਹੜੀਆਂ ਵਿਚਾਰਾਂ ਕਰਦਾ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਕਿਵੇਂ ਹਰਾਉਣਾ, ਇਤਿਹਾਸ ਦੀ ਕਹਾਣੀ ਕਵਿਤਾ ਦੇ ਸ਼ਬਦਾਂ ਵਿੱਚ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਆਪ ਦੇ ਸਨਮੁਖ ਇਉਂ ਕਹਿਣ ਲੱਗਾ।

ਇਹਨਾਂ ਵਿਚਾਰਾਂ ਵਿੱਚੋਂ ਇਹ ਗੱਲ ਸਪਸ਼ਟ ਹੋ ਗਈ ਕਿ ਖਾਲਸੇ ਦੇ ਕੋਲ ਇੱਕ ਐਸਾ ਹੌਸਲਾ ਹੈ ਜਿਹਦੇ ਨਾਲ ਉਹ ਦੁਨੀਆਂ ਦੇ ਜੇਤੂ ਅਬਦਾਲੀ ਨਾਲ ਲੜਨ ਦਾ ਹੌਸਲਾ ਦੁਨੀਆਂ ਦੇ ਸਾਹਮਣੇ ਦਿਖਾ ਸਕਦਾ, ਪ੍ਰਗਟਾ ਸਕਦਾ। ਅਬਦਾਲੀ ਉਹਦੀ ਇੰਨੀ ਵੱਡੀ ਦਹਿਸ਼ਤ ਹੈ ਹਿੰਦੁਸਤਾਨ ਵਿੱਚ ਕਿ ਆਮ ਲੋਕਾਂ ਦੀ ਜ਼ਬਾਨ ਵਿੱਚ ਇਹ ਗੱਲ ਹੈ ਕਿ ਖਾਧਾ ਪੀਤਾ ਲਾਹੇ ਦਾ ਅਤੇ ਰਹਿੰਦਾ ਅਹਿਮਦ ਸ਼ਾਹੇ ਦਾ, ਜੋ ਕੁਝ ਕੋਲ ਹੈ ਖਾ ਲਓ, ਨਹੀਂ ਤੇ ਅਹਿਮਦ ਸ਼ਾਹ ਅਬਦਾਲੀ ਆਏਗਾ ਸਭ ਕੁਝ ਲੁੱਟ ਕੇ ਲੈ ਜਾਏਗਾ। ਅਸਲ ਵਿੱਚ ਅਹਿਮਦ ਸ਼ਾਹ ਅਬਦਾਲੀ ਇਹ ਵੇਖ ਗਿਆ ਸੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਿੱਚੋਂ ਅਣਖ ਤੇ ਗੈਰਤ ਮਰ ਚੁੱਕੀ ਹੈ। ਜਿਸ ਅੰਦਰ ਗੈਰਤ ਨਹੀਂ, ਜਿਸ ਅੰਦਰ ਅਣਖ ਨਹੀਂ, ਉਹਦੀ ਜ਼ਿੰਦਗੀ ਦਾ ਕੋਈ ਮੰਤਵ ਨਹੀਂ ਰਹਿ ਜਾਂਦਾ। ਅਣਖ ਅਤੇ ਗੈਰਤ ਦੀ ਗੁੜ੍ਹਤੀ ਇੱਕ ਛੋਟਾ ਜਿਹਾ ਪ੍ਰਮਾਣ ਇਸ ਗੱਲ ਨੂੰ ਸਾਬਤ ਕਰ ਦੇਵੇਗਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨਾਦਰ ਦਾ ਜਰਨੈਲ ਬਣ ਕੇ ਆਇਆ ਸੀ, ਉਹਦੀਆਂ ਫੌਜਾਂ ਦਾ ਜਰਨੈਲ ਬਣ ਕੇ ਆਇਆ ਸੀ। ਉਹਨੇ ਦਿੱਲੀ ਨੂੰ ਰੱਜ ਕੇ ਲੁੱਟਿਆ ਤੇ ਨਾਦਰ ਨੇ ਇਹ ਸੋਚਿਆ ਸੀ, ਮੈਂ ਵੇਖਾਂ ਵੀ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਕਿ ਇਹਦੇ ਘਰ ਜਿਹੜੀਆਂ ਇਹਦੇ ਮਹਿਲਾਂ ਦੀਆਂ ਬੇਗਮਾਂ ਨੇ ਉਹਨਾਂ ਵਿੱਚ ਗੈਰਤ ਹੈ, ਅਣਖ ਹੈ? ਕਿਉਂਕਿ ਜੇ ਮਾਂ ਵਿੱਚ ਅਣਖ ਹੈ ਨਾ, ਮਾਂ ਵਿੱਚ ਗੈਰਤ ਹੈ, ਨਿਰਸੰਦੇਹ ਉਹਦੀ ਔਲਾਦ ਹੈ ਜਿਹੜੀ ਉਹ ਵੀ ਅਣਖ ਤੇ ਗੈਰਤ ਵਾਲੀ ਹੋਏਗੀ। ਕਿਉਂਕਿ ਮਾਂ ਦੀ ਜਿਹੜੀ ਗੱਲ ਹੈ ਇਹ ਕੋਈ ਮਾਮੂਲੀ ਬਾਤ ਨਹੀਂ। ਮਾਂ ਨੂੰ ਦੂਜਾ ਰੱਬ ਕਿਹਾ ਜਾਂਦਾ, ਜਦੋਂ ਅਸੀਂ ਇਹਨੂੰ ਮਨੋਵਿਗਿਆਨਿਕ ਤੌਰ ਤੇ ਸਮਝਾਂਗੇ ਗੱਲ ਸਮਝ ਆ ਜਾਏਗੀ। ਕਿਉਂ ਹੈ ਮਾਂ ਦਾ ਏਡਾ ਵੱਡਾ ਰੁਤਬਾ? ਤੁਸੀਂ ਅੰਗਰੇਜ਼ ਦਾ ਇਹ ਬਚਨ ਤੇ ਪੜ੍ਹਿਆ ਸੁਣਿਆ ਹੋਏਗਾ, ਦ ਹੈਂਡ ਦੈਟ ਰੋਕਸ ਦਾ ਕਰੈਡਲ ਰੂਲ ਦਾ ਵਰਲਡ, ਉਹ ਹੱਥ ਜਿਹੜਾ ਬੱਚੇ ਦਾ ਭੰਗੂੜਾ ਹਿਲਾਉਂਦਾ ਦੁਨੀਆਂ ਤੇ ਰਾਜ ਕਰਦਾ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਫਿਰ ਰਿਪੀਟ ਕਰ ਰਿਹਾ ਕਿ ਘਰਾਂ ਦੀ ਜਿਹੜੀ ਇੱਜ਼ਤ ਹੈ ਇਹ ਬੰਦੇ ਦੇ ਬਣਾ ਨਹੀਂ ਬਣਦੇ, ਘਰ ਦੀ ਇੱਜ਼ਤ ਔਰਤ ਬਣਾਉਂਦੀ ਹੈ। ਜਿਸ ਘਰ ਵਿੱਚ ਔਰਤ ਸਿਆਣੀ ਹੈ, ਇੱਜ਼ਤਦਾਰ ਹੈ, ਉਸ ਘਰ ਦੀ ਇੱਜ਼ਤ ਨੂੰ ਚਾਰ ਚੰਨ ਲੱਗ ਜਾਂਦੇ ਨੇ। ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਕਿਉਂਕਿ ਵਿਦਵਾਨਾਂ ਨੇ ਇਸ ਗੱਲ ਨੂੰ ਸਹਿਮਤੀ ਨਾਲ ਤਸਦੀਕ ਕਰ ਦਿੱਤਾ ਹੈ ਕਿ ਔਰਤ ਕੋਲ ਮਰਦ ਨਾਲੋਂ 6 ਗੁਣਾ ਜ਼ਿਆਦਾ ਅਕਲ ਹੁੰਦੀ, ਮਰਦ ਨਾਲੋਂ 6 ਗੁਣਾ ਜ਼ਿਆਦਾ ਅਕਲ। ਨਹੀਂ ਮੰਨਿਆ ਮਰਦ ਨੇ, ਲੇਕਿਨ ਅੱਜ ਤੁਸੀਂ ਜਦ ਜਾ ਕੇ ਵੇਖੋਗੇ ਪੰਜਾਬ, ਕਿਉਂਕਿ ਮਰਦ ਪ੍ਰਧਾਨ ਸਮਾਜ ਸੀ, ਇਹ ਔਰਤ ਨੂੰ ਹਮੇਸ਼ਾ ਗੁਲਾਮ ਬਣਾ ਕੇ ਰੱਖਦਾ ਰਿਹਾ। ਇਹ ਅਖੌਤ ਤੁਸੀਂ ਸੁਣੀਏ, ਇਹ ਕਹਿੰਦੇ ਸਨ ਕਿ ਔਰਤ ਦੀ ਮਰਦ ਗਿੱਚੀ ਪਿੱਛੇ ਹੈ, ਲੇਕਿਨ ਅੱਜ ਔਰਤਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਤੁਸੀਂ ਪੰਜਾਬ ਦੇ ਸਕੂਲਾਂ ਵਿੱਚ ਜਾਓ, ਮਰਦਾਂ ਦੇ ਮੁਕਾਬਲੇ ਉੱਥੇ ਜ਼ਿਆਦਾ ਤੁਹਾਨੂੰ ਕੁੜੀਆਂ ਟੀਚਰ ਮਿਲਣਗੀਆਂ, ਕਾਲਜ ਵਿੱਚ ਜਾਓ ਉੱਥੇ ਕੁੜੀਆਂ ਜ਼ਿਆਦਾ ਪ੍ਰੋਫੈਸਰ ਨੇ, ਬੈਂਕਾਂ ਵਿੱਚ ਜਾਓ ਉੱਥੇ ਅਫੀਸਰ ਜ਼ਿਆਦਾ ਕੁੜੀਆਂ ਨੇ, ਪੁਲਿਸ ਵਿਭਾਗ ਦੇ ਵੀ ਵੱਡੇ ਵੱਡੇ ਅਹੁਦੇ। ਮੇਰੀ ਗੱਲ ਲੰਬੀ ਨਾ ਹੋ ਜਾਏ, ਮੈਂ ਗੱਲ ਤਾਂ ਕਹਿਣ ਲੱਗਾ ਕਿ ਔਰਤ ਵਿੱਚ ਜੇ ਯੋਗਤਾ ਹੈ ਤੇ ਨਿਰਸੰਦੇਹ ਜਿਹੜੀ ਉਹਦੀ ਕੁੱਖ ਤੋਂ ਔਲਾਦ ਪੈਦਾ ਹੋਵੇਗੀ, ਉਹਦੇ ਕੋਲ ਵੀ ਉਹ ਗੁਣ ਚਲੇ ਜਾਣ। ਮੈਂ ਨਾਦਰ ਦਾ ਪ੍ਰਮਾਣ ਦੇ ਰਿਹਾ ਸੀ ਆਪ ਜੀ, ਨਾਦਰ ਨੇ ਦਿੱਲੀ ਨੂੰ ਫਤਿਹ ਕਰ ਲਿਆ ਤੇ ਸ਼ਾਹੀ ਮਹਿਲਾਂ ਵਿੱਚ ਜਿੱਥੇ ਤਖ਼ਤ ਏ ਤਾਊਸ ਹੈ, ਜਿਹੜਾ ਸ਼ਾਹਜਹਾਂ ਨੇ ਬਣਾਇਆ ਸੀ ਤਖ਼ਤ ਏ ਤਾਊਸ, ਉਹਦੇ ਤੇ ਜਾ ਕੇ ਨਾਦਰ ਆਰਾਮ ਦੀ ਅਵਸਥਾ ਵਿੱਚ ਪੈ ਗਿਆ। ਹੁਣ ਨਾਦਰ ਦੇ ਹੁਕਮ ਤੋਂ ਡਰਦੇ ਹਿੰਦੁਸਤਾਨ ਦੀ ਬਾਦਸ਼ਾਹਤ, ਨਾਦਰ ਨੇ ਕੀ ਕੀਤਾ, ਆਪਣੀ ਮਿਆਰ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਨੰਗੀ ਤਲਵਾਰ ਆਪਣੇ ਪੇਟ ਤੇ ਰੱਖ ਲਈ, ਢਿੱਡ ਤੇ ਜਿਹਨੂੰ ਅਸੀਂ ਕਹਿ ਦਿੰਦੇ ਰੱਖ ਲਈ, ਤੇ ਇਉਂ ਨਾਦਰ ਨੇ ਅੱਖਾਂ ਮੀਚ ਲਈਆਂ ਜਿਵੇਂ ਉਹ ਸੌਂ ਗਿਆ ਹੁੰਦਾ, ਤੇ ਅੱਧ ਮਿੱਟੀ ਅੱਖਾਂ ਵਿੱਚੋਂ ਉਹਨੇ ਹੁਕਮ ਦਿੱਤਾ ਕਿ ਬਾਦਸ਼ਾਹ ਦੇ ਮਹਿਲਾਂ ਦੀਆਂ ਜਿੰਨੀਆਂ ਵੀ ਮਹਾਰਾਣੀਆਂ ਨੇ, ਬੇਗਮਾਂ ਨੇ, ਮੁਟਿਆਰ ਧੀਆਂ ਤੇ ਨੂੰਹਾਂ ਨੇ, ਉਹਨਾਂ ਨੂੰ ਆਖੋ ਉਹ ਮੇਰੇ ਸਾਹਮਣੇ ਆ ਕੇ ਨਾਚ ਕਰਨ, ਮੇਰੇ ਸਾਹਮਣੇ ਆ ਕੇ ਨਾਚ ਕਰਨ। ਹੁਣ ਨਾਦਰ ਦੀ ਇਸ ਗੱਲ ਨੂੰ ਸੁਣ ਕੇ ਜਿਹੜਾ ਬਾਦਸ਼ਾਹ ਹੈ ਉਹਦੇ ਹਰਮਾਂ ਵਿੱਚ ਸੁਨੇਹਾ ਪਹੁੰਚਾਇਆ ਗਿਆ ਕਿ ਨਾਦਰ
ਨਹੀਂ ਤਾਂ ਕਤਲੇਆਮ ਕਰੇਗਾ। ਉਹਨੇ ਆਖਿਆ ਵੀ ਜਿੰਨੀਆਂ ਵੀ ਸ਼ਾਹੀ ਮਹਿਲ ਦੀਆਂ ਬੇਗਮਾਂ ਮੁਟਿਆਰ ਧੀਆਂ ਤੇ ਸੱਜ ਵਿਆਹੀਆਂ ਬਹੁਟੀਆਂ ਨੇ ਉਹ ਨਾਦਰ ਦੇ ਸਾਹਮਣੇ ਆ ਕੇ ਨਾਚ ਕਰਨ, ਨਹੀਂ ਤੇ ਨਾਦਰ ਮੌਤ ਦੇ ਘਾਟ ਉਤਾਰ ਦੇਵੇਗਾ। ਨਾਦਰ ਦੀਆਂ ਅੱਧ ਮੀਟੀਆਂ ਅੱਖਾਂ ਨੇ ਇਸ ਤਰ੍ਹਾਂ ਦਿਖਾਵਾ ਕਰ ਰਿਹਾ ਜਿਵੇਂ ਨਾਦਰ ਸੌਂ ਗਿਆ ਹੋਵੇ। ਉਹ ਬੇਗਮਾਂ ਆਈਆਂ, ਉਹ ਬਹੁਟੀਆਂ ਆਈਆਂ, ਉਹ ਧੀਆਂ ਆਈਆਂ ਤੇ ਉਹਨਾਂ ਨਾਦਰ ਦੇ ਸਾਹਮਣੇ ਨੱਚਣਾ ਸ਼ੁਰੂ ਕਰ ਦਿੱਤਾ। ਉਹ ਨੱਚੀਆਂ ਤੇ ਕੁਝ ਮਿੰਟਾਂ ਦੇ ਨਾਚ ਤੋਂ ਬਾਅਦ ਨਾਦਰ ਕਹਿਣ ਲੱਗਾ, ਰੁਕ ਜਾਓ। ਨਾਦਰ ਨੂੰ ਇਸ ਗੱਲ ਦਾ ਸ਼ੌਂਕ ਨਹੀਂ ਕਿ ਉਹ ਬੇਗਮਾਂ ਦਾ ਨਾਚ ਵੇਖੇ। ਨਾਦਰ ਰਣਾ ਦਾ ਜੇਤੂ ਹੈ, ਮੈਦਾਨ ਫਤਿਹ ਕਰਨੇ ਨਾਦਰ ਦੀ ਸੋਚ ਹੈ। ਮੈਂ ਤੁਹਾਡਾ ਨਾਚ ਵੇਖਣ ਵਾਸਤੇ, ਤੁਹਾਨੂੰ ਨੱਚਣ ਵਾਸਤੇ ਨਹੀਂ ਲਾਇਆ। ਮੈਂ ਤੇ ਇਹ ਵੇਖਣਾ ਸੀ ਕਿ ਹਿੰਦੁਸਤਾਨ ਦੀ ਬਾਦਸ਼ਾਹ ਦੇ ਮਹਿਲਾਂ ਵਿੱਚ ਕਿਸੇ ਵਿੱਚ ਅਣਖ ਤੇ ਗੈਰਤ ਹੈ। ਤੁਸੀਂ ਵੇਖ ਰਹੀਆਂ ਸੀ ਮੇਰੀਆਂ ਅੱਖਾਂ ਬੰਦ ਸਨ, ਮੇਰੀ ਛਾਤੀ ਤੇ ਮੇਰੇ ਪੇਟ ਤੇ ਨੰਗੀ ਤਲਵਾਰ ਪਈ ਹੈ। ਤੁਸੀਂ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਜੁਰਤ ਨਹੀਂ ਕੀਤੀ। ਕੀ ਹੋਇਆ ਜੇ ਮਰ ਜਾਵਾਂਗੀ? ਇਹ ਸਾਨੂੰ ਪਰਾਇਆ ਮਰਦ ਨੱਚਣ ਵਾਸਤੇ ਕਹਿ ਰਿਹਾ, ਕਿਉਂ ਨਾ ਇਹਦੀ ਛਾਤੀ ਤੋਂ ਤਲਵਾਰ ਚੱਕ ਕੇ ਇਹਦੀ ਛਾਤੀ ਵਿੱਚ ਖੋਭ ਕੇ ਇਹਨੂੰ ਮਾਰ ਦਿਆਂ? ਤੁਹਾਡੇ ਚੋਂ ਕਿਸੇ ਨੇ ਜੁਰਤ ਨਹੀਂ ਕੀਤੀ, ਤੁਹਾਡੀ ਗੈਰਤ ਮਰ ਗਈ, ਤੁਹਾਡੇ ਵਿੱਚ ਅਣਖ ਨਾਂ ਦੀ ਕੋਈ ਚੀਜ਼ ਨਹੀਂ, ਤੇ ਇਸ ਕਰਕੇ ਮੇਰਾ ਐਲਾਨ ਹੈ ਕਿ ਹੁਣ ਹਿੰਦੁਸਤਾਨ ਦੀ ਬਾਦਸ਼ਾਹਤਾ ਜਿਹੜੀ ਉਹ ਬਹੁਤੀ ਦੇਰ ਕਾਇਮ ਨਹੀਂ ਰਹੇਗੀ। ਇਹ ਸਭ ਕੁਝ ਅਹਿਮਦ ਸ਼ਬਦ ਅਲੀ ਨੇ ਵੇਖਿਆ ਕਿ ਸ਼ਾਹੀ ਰਗਾਂ ਵਿੱਚੋਂ ਗੈਰਤ ਮੁੱਕ ਗਈ, ਤੇ ਅੱਜ ਅਹਿਮਦ ਸ਼ਬਦ ਅਲੀ ਹੈ ਜਿਹੜਾ ਉਹ ਕਈ ਵਾਰ ਦਿੱਲੀ ਨੂੰ ਲੁੱਟ ਚੁੱਕਿਆ, ਤੇ ਪਾਣੀਪਤ ਦੇ ਮੈਦਾਨ ਵਿੱਚ ਉਹਨੇ ਜਿਹੜਾ ਹਿੰਦੁਸਤਾਨ ਦੀ ਜਿਹਨੂੰ ਤੀਜੀ ਜੰਗ ਕਿਹਾ ਜਾਂਦਾ ਪਾਣੀਪਤ ਦੀ, 14 ਜਨਵਰੀ 1761 ਨੂੰ ਹੋਈ, ਉਹਦੇ ਵਿੱਚ ਉਹਨੇ ਹਿੰਦੁਸਤਾਨ ਦੀ ਵੱਡੀ ਫੌਜ ਮਰਹੱਟੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਹਰਾ ਦਿੱਤਾ। ਬਹਾਦਰ ਕੌਮ ਹੈ ਮਰਹੱਟੇ, ਲੇਕਿਨ ਹਾਰੇ ਕਿਵੇਂ? ਮੈਂ ਆਹ ਗੱਲ ਕਹਿ ਕੇ ਅੱਜ ਸਿੱਖ ਪੰਥ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ, ਹਾਰੇ ਕਿਵੇਂ ਮਰਹੱਟੇ? ਕੰਪੈਰੀਜ਼ਨ ਤੁਸੀਂ ਕਰ ਰਹੇ, ਇਹ ਵੱਡੇ ਘੱਲੂਘਾਰੇ ਦੀ ਗੱਲ ਤੇ ਉਹ ਪਾਣੀਪਤ ਦੀ ਤੀਜੀ ਜੰਗ ਦੀ ਗੱਲ। 1 ਲੱਖ ਤੋਂ ਵਧੇਰੇ ਫੌਜ ਹੈ ਮਰਹੱਟਿਆਂ ਦੀ। ਉਹ ਕਹਿੰਦੇ ਅਸੀਂ ਉਹਨਾਂ ਚਿਰ ਪਿੱਛੇ ਪੈਰ ਨਹੀਂ ਪਾਉਂਦੇ ਜਿੰਨਾ ਚਿਰ ਮਰ ਨਾ ਜਾਈਏ, ਮਰ ਹੱਟੇ। ਤੇ ਉਹਨਾਂ ਦੇ ਵਿੱਚੋਂ ਜਦੋਂ ਵੇਖੋਗੇ, ਉਹਨਾਂ ਦੇ ਪਰਿਵਾਰ ਨਾਲ ਨਹੀਂ ਸੀ, ਉਹਨਾਂ ਦੇ ਧੀਆਂ ਪੁੱਤਰ ਨਾਲ ਨਹੀਂ ਸੀ, ਬਜ਼ੁਰਗ ਮਾਪੇ ਨਾਲ ਨਹੀਂ ਸੀ, ਇਕੱਲੇ ਲੜਨ ਵਾਲੇ ਸਿਪਾਹੀ ਸਨ। ਪਰ ਜੇ ਵੱਡੇ ਘੱਲੂਘਾਰੇ ਨੂੰ ਵੇਖੋਗੇ, ਉੱਥੇ ਜਿੱਥੇ ਜੰਗੀ ਜਰਨੈਲ ਸਨ ਸਿੱਖ ਕੌਮ ਦੇ, ਉੱਥੇ ਉਹਨਾਂ ਦੇ ਮਾਸੂਮ ਬੱਚੇ ਗੋਦੀ ਵਿੱਚ ਚੁੱਕੇ ਹੋਏ, ਕਈਆਂ ਭੈਣਾਂ ਨੇ ਬੱਚੇ ਨੂੰ ਜਨਮ ਦੇਣਾ, ਬਜ਼ੁਰਗ ਮਾਂ ਬਾਪ ਜਿਹੜੇ ਬਿਨਾਂ ਸਹਾਰੇ ਤੋਂ ਤੁਰ ਨਹੀਂ ਸਕਦੇ। ਹੁਣ ਖਾਲਸੇ ਦੇ ਸਾਹਮਣੇ ਚੁਣੌਤੀ ਸੀ ਕਿ ਆਪਣੇ ਪਰਿਵਾਰਾਂ ਨੂੰ ਬਚਾਉਣਾ ਤੇ ਅਹਿਮਦ ਸ਼ਬਦ ਅਲੀ ਨਾਲ ਜੰਗ ਲੈ, ਆਪਣੇ ਬੱਚਿਆਂ ਨੂੰ, ਕਿਉਂਕਿ ਜੇ ਬੱਚੇ ਜਿਉਂਦੇ ਰਹਿਣਗੇ ਤੁਹਾਡੀ ਕੌਮ ਤਦੇ ਜਿਉਂਦੀ ਰਹੇਗੀ ਨਾ। ਬੱਚਿਆਂ ਨੇ ਵੱਡੇ ਹੋ ਕੇ ਜਰਨੈਲ ਬਣਨਾ ਹੁੰਦਾ। ਮੈਂ ਗੱਲ ਕੇਂਦਰਿਤ ਕਰਨ ਮੈਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਮਰਹੱਟੇ। ਇੱਕ ਵਕਤ ਆਇਆ ਮਰਹੱਟਿਆਂ ਨੇ ਇੱਡੀ ਬਹਾਦਰੀ ਨਾਲ ਜੰਗ ਲੜਿਆ ਕਿ ਰਾਤ ਨੂੰ ਅਹਿਮਦ ਸ਼ਾਹ ਅਬਦਾਲੀ ਉਹਨੇ ਇਹ ਫੈਸਲਾ ਕਰ ਲਿਆ ਕਿ ਮੈਂ ਜੰਗ ਨਹੀਂ ਜਿੱਤ ਸਕਾਂਗਾ, ਮੈਨੂੰ ਰਾਤ ਨੂੰ ਦੌੜ ਜਾਣਾ ਚਾਹੀਦਾ, ਮੈਂ ਮੈਦਾਨ ਛੱਡ ਦੇਵਾਂ। ਮੈਂ 14 ਜਨਵਰੀ 1761 ਦੀ ਗੱਲ ਕਰ ਰਿਹਾ ਤੇ ਧਿਆਨ ਇੱਥੇ ਰੱਖਿਓ ਕਿ ਪਟਿਆਲੇ ਦੇ ਕੋਲ ਅੱਜ ਖਾਲਸਾ ਪੰਥ ਫੈਸਲਾ ਕਰਦਾ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਜਿਉਂਦੇ ਨਹੀਂ ਜਾਣ ਦੇਣਾ। ਗਿਣਤੀ ਬਹੁਤ ਥੋੜੀ ਹੈ, ਕੋਈ ਕਿਲਾ ਨਹੀਂ, ਕੋਈ ਜੰਗੀ ਸਮਾਨ ਨਹੀਂ, ਉਹਦੀ ਦਹਿਸ਼ਤ ਕਿੰਨੀ ਹੈ, ਉਹ ਨੀਤੀਵਾਨ ਕਿੰਨੇ ਤੇ। ਅਹਿਮਦ ਸ਼ਾਹ ਅਬਦਾਲੀ ਰਾਤ ਨੂੰ ਆਪਣੇ ਜਰਨੈਲਾਂ ਨੂੰ ਨਾਲ ਲੈ ਕੇ ਕਹਿਣ ਲੱਗਾ, ਸਾਤੋਂ ਮਰਹੱਟਿਆਂ ਨੂੰ ਜਿੱਤਿਆ ਨਹੀਂ ਜਾਣਾ, ਕਦੇ ਫਿਰ ਆਵਾਂਗੇ, ਚਲੋ ਰਾਤੋਂ ਰਾਤ ਨਿਕਲ ਚੱਲੀ। ਅਬਦਾਲੀ ਆਪਣੇ ਤੰਬੂ ਵਿੱਚੋਂ ਨਿਕਲ ਕੇ ਹੁਣ ਭੱਜਣਾ ਚਾਹੁੰਦਾ। ਰਾਤ ਦਾ ਵਕਤ ਹੈ, ਕੀ ਵੇਖਦਾ? ਥਾਂ ਥਾਂ ਤੋਂ ਧੂੰਆਂ ਨਿਕਲਦਾ, ਥਾਂ ਥਾਂ ਤੋਂ ਧੂੰਆਂ ਨਿਕਲਦਾ। ਅਹਿਮਦ ਸ਼ਾਹ ਅਬਦਾਲੀ ਨੇ ਸੂਏ ਨੂੰ ਆਖਿਆ ਵੀ ਆ ਮਰਹੱਟਿਆਂ ਦੇ ਥਾਂ ਥਾਂ ਜਿਹੜੇ ਤੰਬੂ ਲੱਗੇ ਨੇ, ਥਾਂ ਥਾਂ ਤੋਂ ਧੂੰਆਂ ਕਿਉਂ ਨਿਕਲਦਾ? ਇੰਨੇ ਥਾਵਾਂ ਤੇ ਧੂੰਆਂ ਨਿਕਲਦਾ ਕੀ ਕਾਰਨ ਹੈ?
ਸੂਈਆਂ ਨੇ ਆਖਿਆ ਜਹਾਂ ਪਨਾਹ, ਇਹਨਾਂ ਵਿੱਚ ਆਪਸੀ ਫੁੱਟ ਹੈ, ਇਹ ਇਕੱਠੇ ਬਹਿ ਕੇ ਰੋਟੀ ਨਹੀਂ ਖਾਂਦੇ, ਇਹਨਾਂ ਵਿੱਚ ਇਤਫਾਕ ਨਹੀਂ, ਇਹ ਆਪਣੀ ਆਪਣੀ ਰੋਟੀ ਪਕਾਉਂਦੇ ਨੇ, ਇਹ ਜਾਤਾਂ ਵਿੱਚ ਵੀ ਵੰਡੇ ਹੋਏ ਨੇ, ਇਸ ਕਰਕੇ ਥਾਂ ਥਾਂ ਤੋਂ ਧੂੰਆਂ ਨਿਕਲਦੇ ਤੇ ਰੋਟੀ ਪਕਾ ਰਹੇ ਨੇ। ਤੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਜਰਨੈਲਾਂ ਨੂੰ ਆਖਿਆ ਆਓ, ਜਾਣਾ ਨਹੀਂ, ਆਓ ਆਪਣੇ ਕੈਂਪ ਵਿੱਚ ਚੱਲੀਏ, ਤੰਬੂ ਵਿੱਚ ਚੱਲੀਏ। ਜਿਹੜੀ ਕੌਮ ਇੱਕ ਥਾਂ ਬੈਠ ਕੇ ਪ੍ਰਸ਼ਾਦਾ ਨਹੀਂ ਛਕ ਸਕਦੀ, ਉਹ ਕੌਮ ਕਦੇ ਜੰਗ ਜਿੱਤ ਨਹੀਂ ਸਕਦੀ। ਇਹ ਤੇ ਵੰਡੇ ਹੋਏ ਨੇ। ਇਹ ਗੱਲ ਮੈਂ ਤਾਂ ਤੁਹਾਨੂੰ ਸਰਵਣ ਕਰਾਈ ਹੈ, ਅੱਜ ਸਾਡੀ ਕੌਮ ਵਿੱਚ ਕਿੱਡੀ ਵੱਡੀ ਫੁੱਟ ਹੈ, ਅਸੀਂ ਕਿਸੇ ਗੱਲ ਤੇ ਵੀ ਇੱਕ ਮਤ ਨਹੀਂ। ਅੱਜ ਸਾਡੀ ਕੌਮ ਜ਼ਬਾਨ ਵਿੱਚੋਂ ਬਹੁਤ ਵੱਡੀ ਗੱਲ ਕਰਦੀ ਹੈ, ਪਰ ਪ੍ਰੈਕਟੀਕਲੀ ਤੌਰ ਤੇ ਸਾਡੇ ਵਿੱਚ ਕਿੰਨੇ ਕੁ ਵਿਵਾਦ ਨੇ, ਸਾਡੇ ਵਿੱਚ ਕਿੰਨੀ ਕੁ ਫੁੱਟ ਪਈ ਹੋਈ ਹੈ, ਇਹ ਗੱਲ ਮੈਂ ਤੁਹਾਡੇ ਸੋਚਣ ਤੇ ਛੱਡਦਾ। ਆਪਣਾ ਸਰਵੇਖਣ ਕਰ ਲੈਣਾ ਚਾਹੀਦਾ, ਆਪਣੇ ਆਪ ਦਾ ਅਨੁਮਾਨ, ਆਪਣੇ ਆਪ ਦਾ ਜਾਇਜ਼ਾ ਲੈ ਲੈਣਾ ਚਾਹੀਦਾ, ਕਦੇ ਵੀ ਓਵਰ ਕੌਨਫੀਡੈਂਸ ਵਿੱਚ ਨਹੀਂ ਰਹਿਣਾ ਚਾਹੀਦਾ। ਹਰ ਬੰਦੇ ਨੂੰ ਸਵੈ ਵਿਸ਼ਵਾਸ ਹੋਣਾ ਚਾਹੀਦਾ, ਲੇਕਿਨ ਹਉਮੈ ਨਹੀਂ ਹੋਣੀ ਚਾਹੀਦੀ। ਮੈਂ ਗੱਲ ਕਰ ਰਿਹਾ ਸੀ ਖਾਲਸਾ ਪੰਥ, ਜਿਨ੍ਹਾਂ ਨੇ ਅੱਜ ਇੱਕ ਵਾਰੀ ਫਿਰ ਗੁਰਮਤਾ ਪਾਸ ਕੀਤਾ, ਉਹ ਅਹਿਮਦ ਸ਼ਾਹ ਅਬਦਾਲੀ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਮਰਹੱਟਿਆਂ ਵਿੱਚ ਫੁੱਟ ਹੈ, ਦੂਜੇ ਦਿਨ ਮੈਦਾਨੇ ਜੰਗ ਵਿੱਚ ਆਇਆ ਤੇ ਮਰਹੱਟੇ ਹਾਰ ਗਏ, ਤੇ ਫਿਰ 20 ਸਾਲ ਮਰਹੱਟੇ ਅੱਖ ਵਿੱਚ ਪਾਏ ਨਹੀਂ ਲੜਕੇ। ਲੇਕਿਨ ਆ ਖਾਲਸਾ ਪੰਥ 5 ਫਰਵਰੀ 1700 ਤੋਂ ਵੱਡਾ ਘੱਲੂਘਾਰਾ ਹੋਇਆ, ਤੇ ਆਹ ਹਾਲੇ ਮਈ ਦੇ ਪਹਿਲੇ ਦਿਨ ਨੇ ਜਦੋਂ ਖਾਲਸਾ ਪੰਥ ਪਟਿਆਲੇ ਦੇ ਕੋਲ, ਬਹਾਦਰਗੜ੍ਹ ਦੇ ਕੋਲ ਬੈਠ ਕੇ ਗੁਰਮਤਾ ਕਰਦਾ। ਮਹੀਨੇ ਤੁਸੀਂ ਆਪ ਗਿਣੋ, ਮਾਰਚ, ਅਪ੍ਰੈਲ ਤੇ ਮਈ, 3 ਮਹੀਨੇ ਹੋਏ ਨੇ ਹਾਲੇ ਕੇਵਲ, ਤੇ ਖਾਲਸਾ ਪੰਥ ਗੁਰਮਤਾ ਕਰਦਾ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਸੁੱਕਾ ਨਹੀਂ ਜਾਣ ਦੇਣਾ। ਉਹ ਕੀ ਕਹੇਗਾ, ਮੈਂ ਖਾਲਸੇ ਪੰਥ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪਹਿਲਾਂ ਤੇ ਸਾਨੂੰ ਫਿਕਰ ਸੀ, ਸਾਡਾ ਪਰਿਵਾਰ ਸਾਡੇ ਨਾਲ ਸੀ, ਸਾਡੇ ਬੱਚੇ ਸਾਡੇ ਨਾਲ ਸੀ, ਬਜ਼ੁਰਗ ਮਾਂ ਬਾਪ ਨਾਲ ਸੀ, ਹੁਣ ਤੇ ਅਸੀਂ ਇਕੱਲਿਆਂ ਨੇ ਜੂਝਣਾ। ਅਸੀਂ ਤੇ ਉਦੋਂ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ, ਹੁਣ ਅਬਦਾਲੀ ਸਾਡੇ ਮੂਹਰੇ ਟਿਕ ਨਹੀਂ ਸਕੇਗਾ। ਹੁਣ ਸਾਡੇ ਕੋਲ ਚੰਗੇ ਹਥਿਆਰ ਨੇ, ਹੁਣ ਸਾਡੇ ਕੋਲ ਚੰਗੇ ਘੋੜੇ ਨੇ, ਤੇ ਦੇ ਦਿੱਤਾ ਸੁਨੇਹਾ ਵੀ ਜਿੱਥੇ ਜਿੱਥੇ ਸਿੱਖ ਪੰਥ ਬੈਠਾ, ਅਹਿਮਦ ਸ਼ਾਹ ਅਬਦਾਲੀ ਨੂੰ ਅਸੀਂ ਹਰਾਉਣ ਜਾਣੇ, ਉਹ ਲਾਹੌਰ ਬੈਠਾ, ਉਹਦੇ ਨਾਲ ਟੱਕਰ ਲੈਣੀ ਹੈ। ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਜਾ ਕੇ ਹੁਣ ਖਾਲਸਾ ਪੰਥ ਤੇ ਦਲ ਖਾਲਸਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਥੱਲੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਉਣ ਵਾਸਤੇ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਵੱਲ ਰਵਾਨਾ ਹੋ ਗਿਆ, ਕਿਵੇਂ ਮਾਲਵੇ ਵਿੱਚ, ਕਿਵੇਂ ਦੁਆਬੇ ਵਿੱਚ, ਕਿਵੇਂ ਮਾਝੇ ਵਿੱਚ ਪਹੁੰਚਦਾ, ਕਿਵੇਂ ਤੁਰਥਲ ਮਚਾਉਂਦਾ, ਲਾਹੌਰ ਦੀਆਂ ਜੜਾਂ ਤੱਕ ਕਿਹੜੇ ਕਾਰਨਾਮੇ ਕਰਦਾ, ਦੱਸ ਤਾਂ ਢਾਡੀ ਜਥਾ ਭਾਈ ਹਰਦੀਪ ਸਿੰਘ ਖਹਿਰਾ ਗਿੱਦੜ ਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਆਪ ਜੀ ਦੀ ਸੇਵਾ ਵਿੱਚ ਇਤਿਹਾਸ ਇਉਂ ਕਹਿ ਲੱਗਾ।

ਦੇਖੋ ਇਤਿਹਾਸ ਦੀ ਸਿੱਤਮ ਦੀ ਰਿਫੀ, ਕੇਵਲ 3 ਮਹੀਨਿਆਂ ਬਾਅਦ ਖਾਲਸਾ ਵੱਡਾ ਤਾਕਤਵਰ ਬਣ ਕੇ ਅਬਦਾਲੀ ਨਾਲ ਟੱਕਰ ਲੈਣ ਵਾਸਤੇ ਤੁਰ ਪਿਆ। ਕਿਹੜੀ ਤਾਕਤ ਹੈ ਸਿੱਖਾਂ ਕੋਲ? ਕਿਉਂਕਿ ਏਡੇ ਵੱਡੇ ਜ਼ਾਲਮ ਹੁਕਮਰਾਨ ਦੇ ਨਾਲ, ਜੀ ਤੋਂ ਪੂਰਾ ਹਿੰਦੁਸਤਾਨ ਥਰ ਥਰ ਕੰਬਦਾ, ਉਹਦੇ ਨਾਲ ਟੱਕਰ ਲੈਣ ਵਾਸਤੇ ਜੁਰਤ ਕਿੱਥੋਂ ਆਈ ਹੈ? ਇਹ ਹੌਸਲਾ ਕਿੱਥੋਂ ਆਇਆ ਹੈ? ਸਿੱਖਾਂ ਕੋਲ ਸਭ ਤੋਂ ਵੱਡੀ ਤਾਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਇਹਦੇ ਵਿੱਚ ਇਤਨੀ ਵੱਡੀ ਤਾਕਤ ਹੈ ਕਿ ਜਿਹੜਾ ਇਸ ਬਾਣੀ ਦਾ ਜਾਪ ਕਰਦਾ ਉਹਦੇ ਅੰਦਰ ਜਿਹੜੀ ਵੀਰਤਾ ਹੈ ਆਪਣੇ ਆਪ ਆਪ ਮਹਾਰੇ। ਜਦੋਂ ਕੌਮ ਲਈ, ਧਰਮ ਲਈ, ਦੇਸ਼ ਲਈ ਲੋੜ ਪੈਂਦੀ ਹੈ ਤੇ ਬਹੁਤ ਵੱਡੀ ਤਾਦਾਦ ਵਿੱਚ ਖਾਲਸਾ ਪੰਥ ਜਿਹੜਾ ਜੂਝਣ ਵਾਸਤੇ ਮੈਦਾਨੀ ਜੰਗ ਵਿੱਚ ਆਉਂਦਾ। ਖਾਲਸਾ ਪੰਥ ਗੁਰੂ ਕਿਰਪਾ ਕਰੇ, ਇਹ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਸਿਰਜਿਆ, ਇਹਦੇ ਮਨ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਹੈ। ਕਿਉਂਕਿ ਮੌਤ ਤੋਂ ਹਰ ਬੰਦਾ ਘਬਰਾ ਜਾਂਦਾ, ਮੌਤ ਤੋਂ ਡਰ ਕੇ ਬੰਦਾ ਆਪਣੇ ਫੈਸਲੇ ਤਬਦੀਲ ਕਰ ਲੈਂਦਾ। ਹੁਣੇ ਥੋੜ੍ਹੇ ਦਿਨ ਪਹਿਲਾਂ ਆਪਾਂ ਨਗਰ ਕੀਰਤਨ ਔਰਗੇਨਾਈਜ਼ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਦੇ ਹੇਠ। ਉਹ ਖਾਲਸੇ ਦੀ ਛੱਡਣਾ ਨੂੰ ਸਮਰਪਿਤ ਸੀ ਤੇ ਖਾਲਸੇ ਦੀ ਛੱਡਣਾ ਵੇਲੇ ਮਹਾਰਾਜ ਨੇ ਜਿਹੜਾ ਇਮਤਿਹਾਨ ਲਿਆ ਉਹ ਮੌਤ ਦਾ ਇਮਤਿਹਾਨ ਸੀ। ਮੌਤ ਦੋ ਚੀਜ਼ਾਂ ਨੇ ਜਿਹੜੇ ਬੰਦੇ ਦੇ ਫੈਸਲੇ ਨੂੰ ਤਬਦੀਲ ਕਰਨ ਦੇ ਸਮਰੱਥ ਹੁੰਦੀਆਂ ਨੇ, ਇੱਕ ਲੋਭ ਤੇ ਇੱਕ ਡਰ। ਲੋਭ ਵਿੱਚ ਆ ਕੇ ਵੀ ਬੰਦਾ ਆਪਣਾ ਫੈਸਲਾ ਤਬਦੀਲ ਕਰ ਲੈਂਦਾ। ਜਦੋਂ ਮਨ ਵਿੱਚ ਲੋਭ ਆ ਜਾਏ ਮਨੁੱਖ ਆਪਣੇ ਫੈਸਲੇ ਨੂੰ ਤਬਦੀਲ ਕਰ ਲੈਂਦਾ, ਮੈਨੂੰ ਮਿਲ ਜਾਏਗਾ। ਇੱਕ ਬੰਦਾ ਜਦੋਂ ਡਰ ਜਾਏ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਇਸੇ ਕਰਕੇ ਮੌਤ ਦੀ ਕਸਵੱਟੀ ਲਾਈ। ਸਿੱਖਾ, ਜੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਤੇ ਸਿਰ ਦੀ ਭੇਟਾ ਗੁਰੂ ਦੇ ਚਰਨਾਂ ਵਿੱਚ ਜਿਹੜਾ ਖਾਲਸਾ ਕਿਵੇਂ ਹੋਣ ਵਿੱਚ ਆਉਂਦਾ। ਮੈਂ ਸ਼ਾਇਦ ਅੱਗੇ ਕਦੇ ਗੱਲ ਤੁਹਾਡੇ ਨਾਲ ਕੀਤੀ ਹੋਵੇਗੀ, ਫਿਰ ਕਰ ਦਵਾਂ। ਇੱਥੇ ਭੇਟਾ ਕਿਹੜੀ ਚੜ੍ਹਦੀ ਹੈ? ਅੱਜ ਅਸੀਂ ਡਾਲਰ ਕਹਿ ਦਈਏ, ਯੂਰੋ ਕਹਿ ਦਈਏ, ਰੁਪਈਏ ਕਹਿ ਦਈਏ, ਪੌਂਡ ਕਹਿ ਦਈਏ, ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਾਂ। ਪਰ ਇੱਕ ਘਟਨਾ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਵਾਪਰੀ। ਮੈਂ ਵਿਸਾਖੀ ਵਾਲੇ ਇੱਕ ਦਿਨ ਪਹਿਲਾਂ 8 ਤਰੀਕ ਨੂੰ ਸੁਣਾਈ ਸੀ, ਲੇਕਿਨ ਉਹ ਘਟਨਾ ਬਹੁਤ ਕੁਛ ਸਮਝਾਉਂਦੀ ਹੈ। ਮੇਰੇ ਸਤਿਗੁਰੂ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕਰ ਦਿੱਤੀ ਹੈ ਤੇ ਪੂਰੇ ਹਿੰਦੁਸਤਾਨ ਵਿੱਚ ਗੱਲ ਚੱਲੀ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਐਸਾ ਜਾਦੂਗਰ ਆਇਆ ਜਿਹੜਾ ਬੰਦਿਆਂ ਦੇ ਸਿਰ ਵੱਢ ਕੇ ਸੁਰਜੀਤ ਕਰਦਾ ਹੈ। ਸਿਰ ਵੱਢ ਲੈਂਦਾ, ਫਿਰ ਨਵਾਂ ਜੀਵਨ ਦਿੰਦਾ, ਸੁਰਜੀਤ ਕਰਦਾ। ਤੇ ਪੰਜਾਬ ਦੀ ਧਰਤੀ ਤੋਂ ਬਾਹਰ ਹਿੰਦੁਸਤਾਨ ਦੀ ਧਰਤੀ 'ਤੇ ਵੱਡਾ ਜਾਦੂਗਰ ਜਿਹਨੇ ਆਪਣੇ ਜਾਦੂ ਨਾਲ ਅੱਧਾ ਰਾਜ ਲੈ ਲਿਆ ਸੀ, ਉਹਦਾ ਨਾਂ ਹਿਸ਼ਾਮਦਾਰ। ਉਹਦੀ ਕਬਰ 'ਤੇ ਦੀਵਾ ਜਗਾਉਣ ਵਾਲੇ ਬਜੌਰ ਨੂੰ ਜਦੋਂ ਪਤਾ ਲੱਗਾ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਐਸਾ ਜਾਦੂਗਰ ਆਇਆ ਜਿਹੜਾ ਬੰਦਿਆਂ ਦੇ ਸਿਰ ਲੈ ਕੇ ਤੇ ਫਿਰ ਉਹਨੂੰ ਸੁਰਜੀਤ ਕਰਦਾ, ਉਹਨੇ ਆਖਿਆ ਮੈਂ ਤੱਕਾਂ 'ਤੇ ਸਹੀ ਵੀ ਮੇਰੇ ਜਾਦੂਗਰ ਨਾਲ, ਮੇਰੇ ਸਾਰ ਨਾਲ ਵੱਡਾ ਜਾਦੂਗਰ ਕੌਣ ਆ ਗਿਆ। ਉਹਨੇ ਸ਼ਾਮਦਾਰ ਦੀ ਕਬਰ 'ਤੇ ਜਿਹੜੀ ਫੁਲਵਾੜੀ ਹੈ ਉਹਦੇ 'ਚ ਫੁੱਲ ਤੋੜਿਆ, ਗੁਲਾਬ ਦਾ ਫੁੱਲ, ਆਪਣੀ ਆਤਮਕ ਸ਼ਕਤੀ ਨਾਲ ਮਰਝਾਉਣ ਨਹੀਂ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਆ ਗਿਆ। ਸ੍ਰੀ ਅਨੰਦਪੁਰ ਸਾਹਿਬ ਆਇਆ ਜਦੋਂ, ਹੁਣ ਬਸਤਰ ਉਹਨੇ ਕੋਈ ਪਹਿਨਿਆ ਨਹੀਂ ਹੋਇਆ, ਉਹਨਾਂ ਦੀ ਰਵਾਇਤ ਉਹ ਬਸਤਰ ਨਹੀਂ ਪਹਿਨਦੇ ਨਗਨ, ਤੇ ਆ ਕੇ ਪੁੱਛਦਾ ਸਿੱਖਾਂ ਨੂੰ, ਮੈਂ ਉਸ ਜਾਦੂਗਰ ਨੂੰ ਵੇਖਣਾ ਜਿਹੜਾ ਬੰਦਿਆਂ ਦੇ ਸਿਰ ਕਲਮ ਕਰਕੇ ਦੁਬਾਰਾ ਸੁਰਜੀਤ ਕਰਦਾ, ਮੈਨੂੰ ਉਹ ਜਾਦੂਗਰ ਦਿਖਾਓ, ਮੈਂ ਉਹ ਜਾਦੂਗਰ ਵੇਖਣਾ। ਸਿੱਖ ਉਹਦੀ ਅਵਸਥਾ ਨੂੰ ਦੇਖਦੇ ਨੇ ਤੇ ਕਹਿੰਦੇ ਨੇ ਤੂੰ ਜਾ ਨਹੀਂ ਸਕਦਾ, ਤੈਂ ਕੋਈ ਬਸਤਰ ਨਹੀਂ ਪਹਿਨਿਆ, ਤੈਨੂੰ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਾਣ ਦੀ ਆਗਿਆ ਨਹੀਂ। ਕਹਿਣ ਲੱਗਾ ਜਾਓ ਆਪਣੇ ਉਸ ਜਾਦੂਗਰ ਗੁਰੂ ਨੂੰ ਪੁੱਛ ਕੇ ਆਓ ਕਿ ਸ਼ਾਮਦਾਰ ਦੀ ਕਬਰ 'ਤੇ ਦੀਵਾ ਜਗਾਉਣ ਵਾਲਾ ਮਜੌਰ ਆਇਆ, ਜੇ ਤੇ ਉਹ ਕਹਿ ਦਏਗਾ ਕਿ ਭੇਜ ਦਿਓ ਮੈਂ ਚਲਾ ਜਾਵਾਂਗਾ, ਨਹੀਂ ਤੇ ਮੈਂ ਇੱਥੋਂ ਵਾਪਸ ਪਰਤ ਜਾਵਾਂਗਾ। ਹੁਣ ਸਿੱਖ ਮਹਾਰਾਜ ਦੇ ਕੋਲ ਅੰਦਰ ਪਹੁੰਚਿਆ,
ਕਹਿੰਦਾ ਮਹਾਰਾਜ ਸ਼ਾਮਦਾਰ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਮਜੌਰ ਹੈ ਜਿਹੜਾ, ਉਹਦੇ ਕੋਲ ਪਹੁੰਚਿਆ ਸਿੱਖ ਤੇ ਕਹਿਣ ਲੱਗਾ ਮਹਾਰਾਜ ਨੇ ਆਗਿਆ ਦੇ ਦਿੱਤੀ ਤੁਸੀਂ ਜਾ ਸਕਦੇ ਹੋ। ਤੇ ਸ਼ਾਮਦਾਰ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਮਜੌਰ ਹੱਥ ਵਿੱਚ ਗੁਲਾਬ ਦਾ ਫੁੱਲ ਫੜਿਆ ਹੋਇਆ, ਸਹਿਜੇ ਸਹਿਜੇ ਕਦਮ ਚੱਕਦਾ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ ਜਿੱਥੇ ਮਹਾਰਾਜ ਬੈਠੇ ਸਨ ਸੁਭਾਏ ਮਨ ਸਨ। ਉਹਨੇ ਜਾ ਕੇ ਮਹਾਰਾਜ ਦੇ ਚਰਨਾਂ ਚ ਫੁੱਲ ਰੱਖਿਆ ਤੇ ਫੁੱਲ ਰੱਖ ਕੇ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ, ਸਜਦਾ ਕੀਤਾ। ਤੁਸੀਂ ਵੀ ਕਈ ਵਾਰੀ ਵੇਖਦੇ ਹੋ ਕਿ ਕੁਝ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਫੁੱਲਾਂ ਦੀ ਭੇਟਾ ਕਰਦੇ ਨੇ। ਅੱਜ ਵੀ ਫੁੱਲ ਕਿਤੇ ਕਿਤੇ ਤੁਸੀਂ ਵੇਖਿਆ ਹੋਵੇਗਾ ਮੱਥਾ ਟੇਕਿਆ ਜਾਂਦਾ ਫੁੱਲਾਂ ਦਾ। ਉਹਨੇ ਉਹ ਗੁਲਾਬ ਦਾ ਫੁੱਲ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਖਲੋ ਗਿਆ। ਮਹਾਰਾਜ ਝੁਕੇ, ਉਹਨਾਂ ਨੇ ਫੁੱਲ ਚੱਕਿਆ ਤੇ ਸ਼ਾਮਦਾਰ ਦੀ ਕਬਰ ਤੇ ਦੀਵਾ ਜਗਾਉਣ ਵਾਲੇ ਮਜੌਰ ਵੱਲ ਇਸ ਤਰ੍ਹਾਂ ਵਧਾਉਂਦਿਆਂ ਆਖਿਆ, ਉਹ ਸ਼ਾਮਦਾਰ ਦੀ ਕਬਰ ਤੇ ਦੀਵਾ ਜਗਾਉਣ ਵਾਲੇ ਮਜੌਰ, ਇਹ ਤੇਰੇ ਸ਼ਾਮਦਾਰ ਦੀ ਕਬਰ ਨਹੀਂ ਜਿੱਥੇ ਫੁੱਲਾਂ ਦੀ ਭੇਟਾ ਚੜ੍ਹਦੀ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਹੈ ਜਿੱਥੇ ਭੇਟਾ ਫੁੱਲਾਂ ਦੀ ਨਹੀਂ, ਜਿੱਥੇ ਭੇਟਾ ਸਿਰਾਂ ਦੀ ਚੜ੍ਹਦੀ ਹੈ। ਇੱਥੇ ਤੇ ਸਿਰਾਂ ਦੀ ਭੇਟਾ ਚੜ੍ਹਦੀ ਹੈ, ਇੱਥੇ ਤੇ ਜਿਹੜਾ ਸਿਰ ਦਿੰਦਾ ਉਹ ਪ੍ਰਵਾਨ ਹੁੰਦਾ, ਇੱਥੇ ਭੇਟਾ ਫੁੱਲਾਂ ਦੀ ਨਹੀਂ ਚੜ੍ਹਦੀ। ਤੇ ਉਹ ਕਲਗੀਧਰ ਪਾਤਸ਼ਾਹ ਦਾ ਖਾਲਸਾ ਜਿਹੜਾ ਮੌਤ ਵਿੱਚੋਂ ਪ੍ਰਗਟ ਹੋਇਆ, ਜਿਹਦਾ ਜਨਮ ਮੌਤ ਵਿੱਚੋਂ ਹੋਇਆ, ਅੱਜ ਬਹੁਤ ਜੁਰਮਾਨੇ ਬਾਦਸ਼ਾਹ ਔਰੰਗਜ਼ੇਬ ਨਾਲ, ਬਹੁਤ ਜੁਰਮਾਨੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣ ਵਾਸਤੇ ਚੱਲ ਪਿਆ ਪਟਿਆਲੇ ਤੋਂ। ਤੇ ਮਾਲਵੇ ਦੀ ਧਰਤੀ ਤੇ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਨੇ, ਦੁਆਬੇ ਦੀ ਧਰਤੀ ਤੇ ਜਿਨ੍ਹਾਂ ਸਿੱਖਾਂ ਤੇ ਜ਼ੁਲਮ ਕੀਤੇ ਨੇ, ਮਾਝੇ ਦੀ ਧਰਤੀ ਤੇ, ਕਿਉਂਕਿ ਹਕੂਮਤ ਦੀ ਸ਼ਹਿ ਉੱਤੇ ਇਲਾਕੇ ਦੇ ਚੌਧਰੀਆਂ ਨੇ ਸਿੱਖਾਂ ਤੇ ਜ਼ੁਲਮ ਬਹੁਤ ਕੀਤੇ ਨੇ। ਮੈਂ ਦਿਨ ਦੇ ਦੀਵਾਨ ਵਿੱਚ ਇੱਕ ਦਿਨ ਜ਼ਿਕਰ ਕਰ ਰਿਹਾ ਸੀ, 1710 ਤੋਂ ਲੈ ਕੇ 1716 ਤੱਕ 6 ਵਾਰੀ ਦਿੱਲੀ ਸਰਕਾਰ ਦਾ ਹੁਕਮ ਆਇਆ ਸੀ ਕਿ ਜਿੱਥੇ ਸਿੱਖ ਨਜ਼ਰ ਆਉਂਦਾ ਉਹਨੂੰ ਕਤਲ ਕਰ ਦਿਓ, ਇਨਾਮ ਰੱਖ ਦਿਓ ਕਿ ਸਿੱਖ ਦਾ ਦਸ ਪਾਉਣ ਵਾਲੇ ਨੂੰ ਇਨਾਮ ਦਿਆਂਗੇ, ਸਿੱਖ ਨੂੰ ਫੜ ਕੇ ਲਿਆਉਣ ਵਾਲੇ ਨੂੰ ਇਨਾਮ ਦਿਆਂਗੇ। ਹੁਣ ਬੜੇ ਲੋਕਾਂ ਨੇ ਇਨਾਮ ਲਏ ਸਨ, ਸਿੱਖਾਂ ਨੂੰ ਰੜਕਦੇ ਸਨ। ਦੁਆਬੇ ਦੀ ਧਰਤੀ ਤੇ ਫਿਰ ਮਾਝੇ ਦੀ ਧਰਤੀ ਤੇ ਖਾਲਸਾ ਪਹੁੰਚਿਆ ਤੇ ਖਬਰਾਂ ਅਹਿਮਦ ਸ਼ਾਹ ਅਬਦਾਲੀ ਕੋਲ ਪਹੁੰਚ ਗਈਆਂ। ਹੁਣ ਅਹਿਮਦ ਸ਼ਾਹ ਅਬਦਾਲੀ ਹੈਰਾਨ ਨੇ, ਇੱਕ ਸਾਲ ਪਹਿਲਾਂ ਮੈਂ ਮਰਹੱਟਿਆਂ ਨੂੰ ਮਾਰਿਆ, ਮੁੜ ਕੇ ਕੁਸਕੇ ਨਹੀਂ, ਤੇ ਕੇਵਲ 3-3.5 ਮਹੀਨੇ ਬਾਅਦ ਉਹ ਸਿੱਖ ਜਿਨ੍ਹਾਂ ਨੂੰ ਮੈਂ ਕੁਪਰੀੜੇ ਦੇ ਮੈਦਾਨ ਵਿੱਚ ਸਦਾ ਲਈ ਖਤਮ ਕਰਕੇ, ਆਪਣੇ ਮਨ ਵਿੱਚ ਸੋਚਦਾ ਸੀ ਕਿ ਹੁਣ ਸਿੱਖ ਸਦਾ ਵਾਸਤੇ ਖਤਮ ਹੋ ਗਏ, ਹੁਣ ਇਹਨਾਂ ਦੀ ਹੋਂਦ ਨਹੀਂ ਬਚੇਗੀ। ਤੇ ਮੇਰੀਆਂ ਸੂਝਾਂ ਨੇ ਮੈਨੂੰ ਸੂਚਨਾ ਦਿੱਤੀ ਹੈ ਕਿ ਸਿੱਖ ਕੌਮ ਪਹੁੰਚ ਗਈ, ਸਿੱਖ ਜਰਨੈਲ ਪਹੁੰਚ ਗਏ। ਉਦੋਂ ਲਾਹੌਰ ਵਿੱਚ ਨਹੀਂ, ਉਹ ਕਲਾ ਨੌਰ ਵਿੱਚ ਬੈਠੇ, ਕਿਉਂਕਿ ਉਦੋਂ ਕਲਾ ਨੌਰ ਇੱਕ ਬਹੁਤ ਘੁੱਗ ਵੱਸਦਾ ਸ਼ਹਿਰ ਸੀ। ਅਹਿਮਦ ਸ਼ਾਹ ਅਬਦਾਲੀ ਮਾਰਚ ਤੋਂ ਲੈ ਕੇ, ਜੇ ਇਤਿਹਾਸ ਮੁਤਾਬਕ ਪੜ੍ਹੋਗੇ, ਉਹ ਲਗਭਗ ਜੂਨ ਤੱਕ ਇੱਥੇ ਰਹੇ, ਲੇਕਿਨ ਜੂਨ ਦੇ ਆਖਰੀ ਦਿਨਾਂ ਤੱਕ ਹੈ ਜਿਹੜਾ, ਫਿਰ ਉਹ ਕਲਾ ਨੌਰ ਦਾ, ਫਿਰ ਉਹ ਸਤੰਬਰ ਮਹੀਨੇ ਤੱਕ ਉੱਥੇ ਰਹੇ, ਉਹਦੀ ਬਾਦਸ਼ਾਹਤ ਉੱਥੋਂ ਚੱਲਦੀ ਹੈ। ਤੇ ਇਧਰੋਂ ਗੁਰੂ ਕਾ ਖਾਲਸਾ ਤੁਰਦਾ ਤੁਰਦਾ ਜੂਨ ਮਹੀਨੇ ਵਿੱਚ ਉੱਥੇ ਪਹੁੰਚਿਆ ਤੇ ਅਹਿਮਦ ਸ਼ਾਹ ਅਬਦਾਲੀ ਦਾ ਪਤਾ ਲੱਗਾ ਕਿ ਕਲਾ ਨੌਰ ਹੈ। ਸਿੱਖਾਂ ਨੇ ਆਖਿਆ ਹੁਣ ਜਥੇਬੰਦ ਹੋ ਜਾਈਏ, ਲਾਹੌਰ ਦੀਆਂ ਜੜ੍ਹਾਂ ਤੱਕ ਖਾਲਸਾ ਹੈ ਜਿਹੜਾ, ਇਹ ਆਪਣੇ ਜੰਗੀ ਕਰਤਬ ਦਿਖਾਉਂਦਾ। ਖਬਰਾਂ ਲਾਹੌਰੋਂ ਕਲਾ ਨੌਰ ਪਹੁੰਚੀਆਂ, ਬਾਦਸ਼ਾਹ ਸਲਾਮਤ, ਸਿੱਖ ਲਾਹੌਰ ਦੀਆਂ ਜੜ੍ਹਾਂ ਤੱਕ ਪਹੁੰਚ ਗਏ। ਹੋ ਸਕਦਾ ਕਿਸੇ ਦਿਨ ਨੇ ਲਾਹੌਰ ਦਾ ਤਖ਼ਤ ਹੈ ਜਿਹੜਾ ਹਾਸਲ ਕਰਨਾ। ਹੁਣ ਅਹਿਮਦ ਸ਼ਾਹ ਅਬਦਾਲੀ ਸੋਚਦਾ ਹੁਣ ਕੀ ਕੀਤਾ ਜਾਵੇ। ਉਹਨੇ ਆਪਣੀਆਂ ਗਸਤੀਆਂ ਫੌਜਾਂ ਨੂੰ ਇਹ ਹੁਕਮ ਦਿੱਤਾ ਕਿ ਸਿੱਖਾਂ ਦਾ ਮੁਕਾਬਲਾ ਕਰਨ ਵਾਸਤੇ ਤੁਸੀਂ ਥਾਂ ਥਾਂ ਤੇ ਉਹਨਾਂ ਤੇ ਹਮਲੇ ਕਰੋ, ਤਾਂ ਕਿ ਸਾਨੂੰ ਉਹਨਾਂ ਦੇ ਹਥਿਆਰਾਂ ਦਾ ਪਤਾ ਲੱਗ ਜਾਏ, ਉਹਨਾਂ ਦੀ ਜੰਗੀ ਤਾਕਤ ਦਾ ਪਤਾ ਲੱਗ ਜਾਏ ਵੀ ਕਿੰਨੀ ਕੁ ਤਾਕਤ ਉਹਨਾਂ ਦੇ ਕੋਲ ਹੈ, ਤਾਂ ਕਿ ਮੈਂ ਉਸ ਮੁਤਾਬਕ ਫੌਜ ਲੈ ਕੇ ਇੱਕ ਵਾਰੀ ਫਿਰ ਇਹਨਾਂ ਨੂੰ ਸਦਾ ਵਾਸਤੇ ਖਤਮ ਕਰ ਦਿਆਂ।
ਹੁਣ ਅਹਿਮਦ ਸ਼ਾਹ ਅਬਦਾਲੀ ਜਾਂ ਗਸਤੀ ਫੌਜਾਂ ਜਿੱਥੇ ਕੋਈ ਸਿੱਖਾਂ ਦੀ ਟੁਕੜੀ ਮਿਲਦੀ ਹੈ ਉਹਦੇ 'ਤੇ ਹਮਲਾ ਕਰਦੀਆਂ ਨੇ, ਲੇਕਿਨ ਅੱਗੋਂ ਖਾਲਸਾ ਮੂੰਹ ਤੋੜ ਜਵਾਬ ਦਿੰਦਾ ਹੈ। ਖਬਰਾਂ ਅਹਿਮਦ ਸ਼ਾਹ ਅਬਦਾਲੀ ਕੋਲ ਪਹੁੰਚੀਆਂ, ਜਹਾਂ ਪਨਾਹ ਖਾਲਸੇ ਦੇ ਫੌਜ ਦੇ ਸਿੱਪਾ ਸਲਾਰ ਬਹੁਤ ਤਾਕਤਵਰ ਨੇ, ਹੁਣ ਸਾਡੀਆਂ ਫੌਜਾਂ ਦੇ ਕਾਬੂ ਨਹੀਂ ਆਉਂਦੇ, ਜੇ ਆਪ ਜਲਦੀ ਲਾਹੌਰ ਨਾ ਪਹੁੰਚੇ ਤੇ ਲਾਹੌਰ ਸਾਡੇ ਕੋਲ ਚਲਾ ਜਾਏਗਾ, ਖਾਲਸੇ ਦਾ ਕਬਜ਼ਾ ਹੋ ਜਾਏਗਾ ਲਾਹੌਰ ਤੇ। ਅਹਿਮਦ ਸ਼ਾਹ ਅਬਦਾਲੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਖਾਲਸਾ ਲਾਹੌਰ ਤੇ ਕਬਜ਼ ਹੋ ਜਾਏਗਾ। ਉਹਨੇ ਆਪਣੇ ਅਹਿਲਕਾਰਾਂ ਨੂੰ ਆਖਿਆ ਤਿਆਰੀ ਕਰੋ, ਆਪਾਂ ਲਾਹੌਰ ਨੂੰ ਚੱਲਣਾ, ਮੈਂ ਵੇਖਦਾ ਕਿ ਖਾਲਸਾ ਮੇਰੀਆਂ ਫੌਜਾਂ ਦਾ ਮੁਕਾਬਲਾ ਕਿਵੇਂ ਕਰੇਗਾ, ਕਿਵੇਂ ਕਰੇਗਾ ਖਾਲਸਾ ਮੁਕਾਬਲਾ। ਅਹਿਮਦ ਸ਼ਾਹ ਅਬਦਾਲੀ ਕਿਹੜੀ ਨੀਤੀ ਅਪਣਾਏਗਾ, ਆਪਾਂ ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਇਸੇ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ। ਅੱਜ ਲਈ ਜੋ ਵਕਤ ਹੈ ਉਹ ਆਪਣੀ ਮੰਜ਼ਿਲ ਤੇ ਚਲਾ ਗਿਆ, ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਕੋਈ ਮਨੁੱਖ ਹੈ ਜਿਹੜਾ ਉਹ ਸੰਪੂਰਨ ਨਹੀਂ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਭੁੱਲਣਾ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜੇ ਨਹੀਂ ਭੁੱਲਦਾ ਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਰੱਬ। ਸਾਡੀਆਂ ਭੁੱਲਾਂ ਨਾ ਚਿਤਾਰਨੀਆਂ, ਆਪ ਜੀ ਨੇ ਬੇਅੰਤ ਅਦਬ ਦਿੱਤਾ, ਬੇਅੰਤ ਪਿਆਰ ਬਖਸ਼ਿਸ਼ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। 31 ਮਈ ਸ਼ਾਮ ਦੇ ਦੀਵਾਨ ਤੱਕ ਦਾਸ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਦੋ ਸਿੰਘ ਤੇ ਤੁਹਾਡੇ ਆਪਣੇ ਨੇ, ਭਾਈ ਹਰਦੀਪ ਸਿੰਘ ਤੇ ਭਾਈ ਸਤਨਾਮ ਸਿੰਘ, ਇਹ ਤੇ ਆਪ ਜੀ ਕੋਲ ਹੀ ਨੇ। ਮੈਨੂੰ ਹੁਕਮ ਹੋਇਆ ਸੀ ਪੰਜਾਬ ਦੀ ਧਰਤੀ ਤੋਂ ਕਿ ਤੁਸੀਂ ਇਕੱਲਿਆਂ ਨੇ ਆਉਣਾ ਤੇ ਮੈਂ ਪ੍ਰਬੰਧਕਾਂ ਦੇ ਹੁਕਮ ਦਾ ਪਾਬੰਦ ਹੋ ਕੇ ਇਧਰਲੇ ਢਾਡੀ ਸਾਥੀ ਭਾਈ ਕਿਸਮਤ ਸਿੰਘ ਨੂੰ ਨਾਲ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ। ਅਗਲੀਆਂ ਕਹਾਣੀਆਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਇੱਥੋਂ ਹੀ ਲੰਭਾਂਗੇ। ਆਓ ਫਿਰ ਰਲ ਮਿਲ ਕੇ ਨਾਮ ਸਾਹਿਬ ਦੀਆਂ 6 ਪੌੜੀਆਂ ਦਾ ਗਹਿਰ ਕਰੀਏ। ਆਪਨੇ ਜੋ ਪਿਆਰ ਦਿੱਤਾ ਹੈ, ਅਦਬ ਦਿੱਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਡੇ ਖਜ਼ਾਨੇ ਭਰਪੂਰ ਕਰੇ, ਕਮਾਈ 'ਚ ਵਾਧਾ ਕਰੇ, ਕਮਾਈ 'ਚ ਬਰਕਤ ਪਾਵੇ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਬਖਸ਼ਿਸ਼ ਕਰੇ। ਪਿਆਰ ਨਾਲ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਜੀ ਨਾਨਕ ਸਾਹਿਬ ਦੀਆਂ 6 ਪੌੜੀਆਂ ਦਾ ਗਹਿਣ ਕਰੀਏ, ਫਿਰ ਆਪਾਂ ਅਰਦਾਸ ਵਿੱਚ

ਕੋਏ ਨਾ ਜਾਣੈ ਅੰਤ ਉੱਚੇ ਤੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮ ਦਾਸ ਹੋਏ ਸਹਾਏ ਅਰਜਨ ਹਾ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ।

ਸਤਿ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਹਜੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੁੱਤ ਕਾਲ ਜੂ ਕੇ ਜਹਾਜ ਹਲਤ ਪਲਤ ਕੇ ਰੱਖੇ ਲੋਹ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਦਰਗੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿੱਧਗਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗਵਾਹੀ ਵੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿਰਨੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਤਨ ਚੜਵਾਏ ਗੁਰਦੁਆਰੇ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਸੁਖੁਮ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੀ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੀ ਨਾਲ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਦੇ ਸਦਾ ਸਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓ ਨਿਆਸਰੀ ਕਾ ਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰੇ ਨੇ ਹਰਜਸ ਕੀਤਾ ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਿਤਾ ਜੀ ਇਸ ਵਕਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਈ ਦੇਗ ਸਾਧਸੰਗ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ ਦੋਹਰਾ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

ਖੰਡਾ ਜਾਗੇ ਹਾਤਮੈ ਸੋ ਹਮਰੀ ਰਚਿਆ ਕਰੈ ਸੋ ਹਮਰੀ ਰਚਿਆ ਕਰੈ ਬੁਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸੰਭਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਬਣਾਈ ਤੂੰ ਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨਰਾਏ ਫੂਹ ਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਲ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਨ ਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਾਹਸ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮੁਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਘਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਆਕਥ ਕਥਾ ਤਿਨ ਜਾਨੀ।

0: ਇਹ ਸੁਖ ਮੰਗ ਮੁਕ ਕਰ ਸੰਤਨ ਕੀ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗਏ ਯਾਰੋ ਦਾਸ ਹਮਾਰੀ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪਿਰੰਗਲ ਗੁਰ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਾਧੂ ਜਾਏ ਤੇਗ ਬਹਾਦਰ ਸਿਮਰਿਐ ਕਨੋਨੀ ਦਿਆਵੈ ਤਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੀ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਇਹ ਦਸ ਰੂਪ ਜਾਰਾ ਜੂਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਨਾ ਬਣ ਕੇ ਬੋਇਥ ਕਲਯੁਗ ਕੇ ਜਹਾਜ਼ ਹਲਤ ਬਲ ਕੇ ਰੱਖੇ ਲੋਪ ਲੋ ਦਸਾਇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ ਬੋਲੋ ਜੀ ਇਹ ਨਿਮਾਨਿਆਂ ਦੇ ਮਾਂ ਨਿਤਾਨਿਆਂ ਦੇ ਤਾਣ ਨਿਓਟੀਆਂ ਦੀ ਔਰ ਨਿਆਸੀਆਂ ਕਾ ਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਸਤਸੰਗ ਦੀਆਂ ਮੁੱਲ ਘੜੀਆਂ ਬਖਸ਼ਿਸ਼ ਕੀਤੀਆਂ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਏ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ।

0: ਗੱਜ ਕੇ ਜਗਾਰਾ ਕੀ ਜਾਵੇ ਨਿਹਾਲੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਮਨ ਨੂੰ ਭਾਵੇ
1: ਖੁਸ਼ੀਆਂ ਦੇ ਜਗਾਰਾ ਕੀ ਜਾਵੇ ਨਿਹਾਲੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ
0: ਸ਼੍ਰੀ ਗੁਰੂ ਗੋਬਿੰਦ ਮਨ ਵਧੇ ਪਾਵੇ ਜਗਾਰਕ ਜਾਵੇ ਨਿਹਾਲੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਪਾਵੇ
2: ਭਲਾ ਸੋਨ ਹਾਂ ਭਲਾ ਸੋਨ ਹਾਂ
3: ਬੋਲੇ ਸੋ ਨਿਹਾਲ
0: ਜੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਗੱਜ ਕੇ ਜਗਾਰਾ ਨਿਹਾਲੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ
2: ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
0: ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
4: ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ

ਵਾਹਿਗੁਰੂ ਜੀ ਕਾ ਖਾਲਸਾ।